ਦੇ ਖਿਲਾਫ ਮੈਂ ਜਿਹੜਾ ਧਰਮ ਯੁੱਧ ਸ਼ੁਰੂ ਕੀਤਾ ਉਸ ਵਾਸਤੇ ਮੈਂ ਲੜਨਾ, ਮੈਂ ਡਰਨਾ ਨਹੀਂ। ਨਾ ਮੇਰਾ ਸਿੱਖ ਜ਼ੁਲਮ ਅੱਗੇ ਝੁਕਿਆ, ਨਾ ਝੁਕੇਗਾ। ਸਦੀਆਂ ਤੋਂ ਜ਼ੁਲਮ ਦੇ ਅੱਗੇ ਇਹ ਜਨਤਾ ਦੁਖੀ ਹੁੰਦੀ ਆਈ ਹੈ, ਪਰ ਮੈਂ ਜ਼ੁਲਮ ਦੇ ਖਿਲਾਫ ਜਿਹੜੀ ਲੜਾਈ ਸ਼ੁਰੂ ਕੀਤੀ ਹੈ ਇਹਦੇ ਵਿੱਚ ਜਿੱਤ ਪ੍ਰਾਪਤ ਕਰਕੇ ਦੁਖੀ ਜਨਤਾ ਨੂੰ ਮੁਕਤੀ ਦਿਵਾਉਣੀ ਹੈ। ਨਿਸ਼ਚੇ ਕਰ ਆਪਣੀ ਜੀਤ ਕਰੋ, ਔਰ ਮੈਨੂੰ ਭਰੋਸਾ ਹੈ ਇਸ ਲੜਾਈ ਵਿੱਚ ਮੈਂ ਜਿੱਤ ਪ੍ਰਾਪਤ ਕਰਨੀ ਹੈ। ਕਿਉਂ? ਮੈਂ ਸੱਚ ਤੇ ਖਲੋਤਾ, ਸੱਚ ਵਾਸਤੇ ਲੜਦਾ, ਦੁਨੀਆਂ ਦਾ ਭਲਾ ਕਰਨ ਵਾਸਤੇ ਇਸ ਸੰਸਾਰ ਵਿੱਚ ਮੈਂ ਆਇਆ। ਐ ਦੁਨੀਆਂ ਦੇ ਲੋਕੋ, ਜਿਨ੍ਹੇ ਜ਼ੁਲਮ ਦੇ ਖਿਲਾਫ ਲੜਨਾ ਹੈ ਆਓ ਮੇਰੇ ਨਾਲ, ਆਓ ਮੈਂ ਤੁਹਾਨੂੰ ਦੱਸਾਂ ਕਿ ਮਰ ਕੇ ਕਿਸ ਤਰ੍ਹਾਂ ਜੀਵਨ ਲਈਦਾ।

ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਭ ਤੋਂ ਪਹਿਲਾ ਕੰਮ ਇੱਕ ਇਹੋ ਜਿਹੀ ਜਥੇਬੰਦੀ ਬਣਾਈ ਜਿਹਦੇ ਵਿੱਚ ਊਚ ਨੀਚ ਨੂੰ ਕੋਈ ਥਾਂ ਨਹੀਂ ਸੀ, ਕਿਉਂਕਿ ਹਿੰਦੁਸਤਾਨ ਦੇ ਲੋਕ ਊਚ ਨੀਚ ਨੂੰ ਬਹੁਤ ਮੰਨਦੇ ਸਨ।

ਤੇ ਆਪਸ ਵਿਚ ਲੜਦੇ ਰਹਿੰਦੇ ਸਨ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਫੈਸਲਾ ਕੀਤਾ ਇਹੋ ਜਿਹਾ ਪੰਥ ਬਣਾਵਾਂਗਾ ਜਿਹਦਾ ਰੂਪ ਇੱਕ ਜਿਹਦੀ ਵਿਚਾਰ ਇੱਕ ਜਿਹਦਾ ਆਚਰਣ ਉੱਚਾ ਜਿੱਥੇ ਜਾਤ ਪਾਤ ਊਚ ਨੀਚ ਦਾ ਕੋਈ ਸਵਾਲ ਨਹੀਂ ਹੋਵੇਗਾ ਅੰਮ੍ਰਿਤ ਤਿਆਰ ਕੀਤਾ ਖਾਲਸਾ ਸਾਜਿਆ ਜਿਨ੍ਹਾਂ ਵੀ ਅੰਮ੍ਰਿਤ ਛਕਿਆ ਉਹਨਾਂ ਨੂੰ ਇੱਕ ਗੱਲ ਕਹੀ ਐ ਅੰਮ੍ਰਿਤ ਛਕਣ ਵਾਲੇ ਬੇਸ਼ੱਕ ਤੂੰ ਚਮਾਰ ਹੈ ਨਾਈ ਹੈ ਛੀਂਬਾ ਹੈ ਜੱਟ ਹੈ ਹਲਵਾਈ ਹੈ ਤੂੰ ਕੋਈ ਵੀ ਹੈ ਕਿਸੇ ਵੀ ਜਾਤ ਦਾ ਤੂੰ ਅੰਮ੍ਰਿਤ ਛਕ ਲਿਆ ਤੇਰੀ ਹੁਣ ਕੋਈ ਜਾਤ ਨਹੀਂ ਇੱਕੋ ਵਰਗਾ ਰੂਪ ਦਿੱਤਾ ਔਰ ਹੁਕਮ ਕੀਤਾ ਕਿ ਜਿਨ੍ਹੇ ਜ਼ੁਲਮ ਦੇ ਖਿਲਾਫ ਲੜਨਾ ਜਾਤਾਂ ਪਾਤਾਂ ਤੋਂ ਉੱਤੇ ਉੱਠਣਾ ਮਨੁੱਖਤਾ ਦੀ ਸੇਵਾ ਕਰਨੀ ਹੈ ਆਓ ਮੇਰੇ ਨਾਲ ਖੜੇ ਹੋ ਜਾਓ ਇੱਥੇ ਮਰ ਕੇ ਜੀਵਨ ਮਿਲਦਾ ਇੱਜ਼ਤ ਗੁਆ ਕੇ ਜਿਉਣਾ

ਜ਼ੁਲਮ ਦੇ ਸਤਾਏ ਹੋਏ ਸਨ, ਜਾਤਾਂ ਪਾਤਾਂ ਤੋਂ ਦੁਖੀ ਸਨ, ਉਹਨਾਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਲਈ ਅੰਮ੍ਰਿਤ ਛਕਿਆ, ਸਿੰਘ ਸਜ ਗਏ ਜਿਨ੍ਹਾਂ ਕਦੇ ਹੱਥ ਵਿਚ ਕਰਦ ਨਹੀਂ ਸੀ ਪਕੜੀ, ਉਹਨਾਂ ਕਿਰਪਾਨਾਂ ਬੰਦੂਕਾਂ ਪਕੜ ਲਈਆਂ ਔਰ ਉਹਨਾਂ ਜ਼ਾਲਮਾਂ ਦੇ ਅੱਗੇ

ਪਹਾੜੀ ਰਾਜੇ ਹੈਗੇ ਤਾਂ ਹਿੰਦੂ ਰਾਜੇ ਨੇ, ਉਹਨਾਂ ਨੂੰ ਚਾਹੀਦਾ ਸੀ ਕਿ ਗੁਰੂ ਸਾਹਿਬਾਂ ਦਾ ਸਾਥ ਦਿੰਦੇ ਮੁਗਲਾਂ ਦਾ ਜ਼ੁਲਮੀ ਰਾਜ ਖਤਮ ਹੁੰਦਾ, ਪਰ ਉਹ ਲੋਕ ਇੰਨੇ ਡਰਪੋਕ ਹੋ ਚੁੱਕੇ ਸਨ ਕਿ ਹਿੰਮਤ ਨਹੀਂ ਸੀ ਪੈਂਦੀ ਔਰੰਗਜ਼ੇਬ ਦੇ ਖਿਲਾਫ ਆਵਾਜ਼ ਉਠਾ ਸਕਦੇ। ਆਪਣੀਆਂ ਬਹੁ ਬੇਟੀਆਂ ਦੇ ਡੋਲੇ ਦੇ ਕੇ ਇਹਨਾਂ ਨੇ ਆਪਣੇ ਰਾਜ ਬਚਾਏ ਹੋਏ ਸਨ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਨੂੰ ਕਿਹਾ ਕਰਦੇ ਸਨ, ਜਿਉਣਾ ਹੈ ਅਣਖ ਨਾਲ ਜੀਓ, ਧਰਮ ਤੇ ਮਰ ਮਿਟ ਕੇ ਜੀਓ, ਧੀਆਂ ਦੇ ਡੋਲੇ ਦੇ ਕੇ ਰਾਜ ਬਚਾ ਕੇ ਜੀ ਰਹੇ ਹੋ, ਇਹ ਤੁਹਾਡਾ ਜਿਉਣਾ ਉਹ ਜਿਉਣਾ ਨਹੀਂ। ਕਈ ਪਹਾੜੀ ਰਾਜੇ ਗੁਰੂ ਸਾਹਿਬਾਂ ਦੀ ਇਸ ਗੱਲ ਨਾਲ ਸਹਿਮਤ ਸਨ, ਪਰ ਕਈ ਗੁਰੂ ਸਾਹਿਬਾਂ ਦੇ ਨਾਲ ਵੈਰ ਭਾਵਨਾ ਰੱਖਦੇ ਸਨ। ਉਹ ਚਾਹੁੰਦੇ ਸਨ ਕਿ ਕਿਸੇ ਤਰੀਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਤਮ ਹੋ ਜਾਣ ਤਾਂ ਕਿ ਸਾਡੇ ਰਾਜ ਕਾਇਮ ਰਹਿਣ। ਗੁਰੂ ਸਾਹਿਬਾਂ ਨੇ ਬੜਾ ਕਿਹਾ, ਮੈਂ ਰਾਜ ਭਾਗ ਵਾਸਤੇ ਨਹੀਂ ਲੜਦਾ, ਮੈਂ ਤੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਲੜ ਰਿਹਾ। ਆਓ ਮੇਰੇ ਨਾਲ, ਅਸੀਂ ਸਾਰੇ ਰਲ ਕੇ ਜ਼ੁਲਮੀ ਰਾਜ ਨੂੰ ਖਤਮ ਕਰੀਏ। ਔਰ ਇੱਕ ਗੱਲ ਕਹਿਦਿਆਂ, ਗੁਰੂ ਸਾਹਿਬਾਂ ਦੀ ਲੜਾਈ ਨਾ ਮੁਸਲਮਾਨਾਂ ਦੇ ਖਿਲਾਫ ਸੀ, ਨਾ ਕਿਸੇ ਹੋਰ ਧਰਮ ਦੇ, ਉਹਨਾਂ ਦੀ ਲੜਾਈ ਸੀ ਜ਼ੁਲਮ ਦੇ ਖਿਲਾਫ। ਅਗਰ ਕਿਸੇ ਮਜ਼ਹਬ ਦੇ ਖਿਲਾਫ ਗੁਰੂ ਸਾਹਿਬ ਦੀ ਲੜਾਈ ਹੁੰਦੀ ਤਾਂ ਹਿੰਦੂ ਮੁਸਲਮਾਨ ਗੁਰੂ ਸਾਹਿਬਾਂ ਦੇ ਸ਼ਰਧਾਲੂ ਨਾ ਹੁੰਦੇ। ਗੁਰੂ ਸਾਹਿਬਾਂ ਦੇ ਨਾਲ ਗੁਰੂ ਸਾਹਿਬਾਂ ਦੇ ਸੇਵਕ ਬਣ ਕੇ ਹਿੰਦੂ ਮੁਸਲਮਾਨ ਸਾਰੇ ਰਲ ਕੇ ਜ਼ੁਲਮ ਦੇ ਖਿਲਾਫ ਲੜਦੇ ਸਨ, ਪਰ ਜਿਹੜੇ ਲੋਕ ਲਾਲਚੀ ਸਨ, ਖੁਦਗਰਜ ਸਨ, ਉਹ ਲੋਕ ਗੁਰੂ ਸਾਹਿਬਾਂ ਦੇ ਕੱਟੜ ਵੈਰੀ ਬਣੇ ਹੋਏ ਸਨ। ਪਰ ਸਾਹਿਬ ਜੀ

ਗੁਰੂ ਸਾਹਿਬਾਂ ਦੀ ਵੱਧਦੀ ਹੋਈ ਤਾਕਤ ਨਾ ਔਰੰਗਜ਼ੇਬ ਨੂੰ ਚੰਗੀ ਲੱਗਦੀ ਸੀ, ਨਾ ਪਹਾੜੀ ਰਾਜਿਆਂ ਨੂੰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿੱਥੇ ਦੁਨੀਆਂ ਨੂੰ ਏਕਤਾ, ਸਾਂਝੀਵਾਲਤਾ ਔਰ ਪਿਆਰ ਦਾ ਸੰਦੇਸ਼ ਦਿੱਤਾ, ਊਚ ਨੀਚ ਜਾਤ ਪਾਤ ਖਤਮ ਕੀਤੀ ਔਰ ਇੱਥੋਂ ਤੱਕ ਕਹਿ ਦਿੱਤਾ ਕੋਈ ਵੀ ਚਮਾਰ, ਕੋਈ ਵੀ ਛੀਂਬਾ, ਕੋਈ ਵੀ ਨੀਵੀਂ ਜਾਤ ਦਾ ਜੇ ਪੰਡਿਤ ਨਹੀਂ ਬਣ ਸਕਦਾ ਤਾਂ ਕੋਈ ਗੱਲ ਨਹੀਂ, ਕੋਈ ਵੀ ਨੀਵੀਂ ਜਾਤ ਦਾ ਅੰਮ੍ਰਿਤ ਛਕ ਲਵੇ ਉਹ ਖਾਲਸਾ ਬਣ ਸਕਦਾ ਹੈ। ਤੇ ਖਾਲਸਾ ਮੇਰਾ ਰੂਪ ਹੈ, ਖਾਲਸੇ ਦੀ ਕੋਈ ਜਾਤ ਨਹੀਂ। ਇਹ ਮਹਾਨ ਦੇਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹੈ ਕਿ ਨੀਵੀਆਂ ਜਾਤਾਂ ਵਾਲਿਆਂ ਨੂੰ ਸਿੱਖੀ ਸਰੂਪ ਦੇ ਕੇ ਆਪਣੇ ਵਰਗਾ ਬਣਾ ਲਿਆ। ਆਨੰਦਪੁਰ ਸਾਹਿਬ ਦੇ ਲਾਗੇ ਪਹਾੜੀ ਰਾਜੇ ਸਨ। ਇੱਕ ਵਾਰੀ ਪਹਾੜੀ ਰਾਜਿਆਂ ਵਿੱਚ ਅਜਮੇਰ ਚੰਦ ਬੜਾ ਤਾਕਤਵਰ ਰਾਜਾ ਸੀ। ਇਸ ਨੂੰ ਪਤਾ ਲੱਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਤਕਰੀਬਨ 700-800 ਸਿੰਘਾਂ ਦੀ ਫੌਜ ਹੈ, ਇਸ ਵੇਲੇ ਗੁਰੂ ਸਾਹਿਬ ਨੂੰ ਖਤਮ ਕਰਨਾ ਬੜਾ ਸੌਖਾ ਹੈ। ਅਜਮੇਰ ਚੰਦ ਨੇ ਸਲਾਹ ਕਰਕੇ ਇੱਕ ਚਿੱਠੀ ਗੁਰੂ ਸਾਹਿਬਾਂ ਨੂੰ ਲਿਖੀ, ਮਹਾਰਾਜ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸ਼ਿਕਾਰ ਨਾ ਖੇਡੋ, ਰਣਜੀਤ ਨਗਾਰਾ ਨਾ ਵਜਾਓ। ਤੁਹਾਡੇ ਸਿੰਘ ਸਾਡੇ ਆਦਮੀਆਂ ਨੂੰ ਕਈ ਵਾਰੀ ਕੁੱਟ ਕੇ ਚਲੇ ਜਾਂਦੇ ਨੇ, ਉਹਨਾਂ ਨੂੰ ਰੋਕੋ, ਨਹੀਂ ਤਾਂ ਫੇਰ ਸਾਨੂੰ ਲੜਾਈ ਕਰਨੀ ਪਵੇਗੀ। ਇੱਕ ਪਾਸੇ ਇਹ ਚਿੱਠੀ ਭੇਜੀ ਤੇ ਦੂਸਰੇ ਪਾਸੇ ਲੜਾਈ ਦੀ ਤਿਆਰੀ ਵੀ ਕਰ ਦਿੱਤੀ। ਇਹ ਚਿੱਠੀ ਗੁਰੂ ਸਾਹਿਬਾਂ ਦੇ ਦਰਬਾਰ ਵਿੱਚ ਪਹੁੰਚੀ ਤਾਂ ਸਾਹਿਬਾਂ ਨੇ ਜਵਾਬ ਲਿਖਿਆ, ਅਜਮੇਰ ਚੰਦ, ਸਾਨੂੰ ਪਰਮੇਸ਼ਰ ਨੇ ਇਸ ਦੁਨੀਆਂ ਵਿੱਚ ਭੇਜਿਆ ਹੈ ਸੰਤਾਂ ਦੀ ਰੱਖਿਆ ਕਰਨ ਵਾਸਤੇ, ਦੁਸ਼ਟਾਂ ਦਾ ਨਾਸ ਕਰਨ ਵਾਸਤੇ। ਅਸੀਂ ਲੜਾਈ ਨਹੀਂ ਚਾਹੁੰਦੇ ਤੇ ਜਿਹੜੇ ਸਿੰਘ ਨੇ ਇਹ ਸ਼ੇਰ ਨੇ, ਜਦੋਂ ਸ਼ੇਰ ਨੂੰ ਕੋਈ ਤੰਗ ਕਰੇ ਤੇ ਫਿਰ ਸ਼ੇਰ ਉਹਨੂੰ ਸੋਧਣਾ ਵੀ ਜਾਣਦਾ। ਸਾਡੇ ਸਿੰਘ ਕਿਸੇ ਨੂੰ ਨਜਾਇਜ਼ ਕੁਛ ਨਹੀਂ ਕਰਦੇ, ਨਾ ਕੁਛ ਕਹਿੰਦੇ ਨੇ, ਪਰ ਜਦੋਂ ਕੋਈ ਉਹਨਾਂ ਨੂੰ ਛੇੜੇ ਤੇ ਫਿਰ ਉਹਨਾਂ ਨੂੰ ਉਹ ਸੋਧਣਾ ਵੀ ਜਾਣਦੇ ਨੇ। ਅਸੀਂ ਲੜਾਈ ਨਹੀਂ ਚਾਹੁੰਦੇ, ਪਰ ਤੁਹਾਡੀ ਇੱਛਾ ਜੇ ਲੜਾਈ ਦੀ ਹੈ, ਅਸੀਂ ਲੜਾਈ ਵਾਸਤੇ ਵੀ ਤਿਆਰ ਹਾਂ। ਇਹ ਚਿੱਠੀ ਗੁਰੂ ਸਾਹਿਬਾਂ ਦੀ ਜਦੋਂ ਪਹੁੰਚੀ ਉਸ ਵਕਤ ਤੱਕ ਅਜਮੇਰ ਚੰਦ ਆਪਣੇ ਹੋਰ ਸਾਥੀਆਂ ਨਾਲ ਆਪਣੀਆਂ ਫੌਜਾਂ ਲੈ ਕੇ ਆਨੰਦਪੁਰ ਸਾਹਿਬ ਤੇ ਚੜ੍ਹਾਈ ਕਰ ਚੁੱਕਾ ਸੀ। ਗੁਰੂ ਸਾਹਿਬਾਂ ਨੂੰ ਪਤਾ ਲੱਗ ਗਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਚਾਰ ਕੀਤੀ ਸ਼ਹਿਰ ਦੀ ਰੱਖਿਆ ਕੀਤੀ ਜਾਏ। 3-4 ਮੀਲ ਆਨੰਦਪੁਰ ਸਾਹਿਬ ਤੋਂ ਬਾਹਰ ਆ ਕੇ ਇੱਕ ਉੱਚੀ ਜਗ੍ਹਾ ਗੁਰੂ ਸਾਹਿਬਾਂ ਨੇ ਵੀ ਮੋਰਚੇ

ਰਾਜਿਆਂ ਦੀ ਫੌਜ ਵਾਪਸ ਭੱਜ ਪਈ। ਡਰ ਕੇ ਸਿੰਘ ਵੀ ਇਹਨਾਂ ਦੇ ਪਿੱਛੇ ਭੱਜ ਪਏ। ਦੋ ਤਿੰਨ ਮੀਲ ਦੁਸ਼ਮਣ ਦੀ ਫੌਜ ਨੂੰ ਸਿੰਘ ਭਜਾਉਂਦੇ ਰਹੇ। ਦੂਸਰੇ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਖਿਆ, ਅੱਜ ਪਹਿਲੀ ਵਾਰੀ ਸਿੰਘਾਂ ਨੇ ਜਿੱਤ ਦੀ ਖੁਸ਼ੀ ਵਿਚ ਮੇਰਾ ਕਹਿਣਾ ਨਹੀਂ ਮੰਨਿਆ। ਜੇ ਮੈਂ ਇਨ੍ਹਾਂ ਦੇ ਪਿੱਛੇ ਨਹੀਂ ਜਾਂਦਾ, ਇਨ੍ਹਾਂ ਦਾ ਬਹੁਤ ਨੁਕਸਾਨ ਹੋਵੇਗਾ, ਤੇ ਜੇ ਮੈਂ ਪਿੱਛੇ ਚਲਾ ਜਾਣਾ, ਇਨ੍ਹਾਂ ਦਾ ਆਚਰਣ ਡਿੱਗ ਪਵੇਗਾ, ਇਨ੍ਹਾਂ ਦੀ ਵਿਚਾਰਧਾਰਾ ਕਮਜ਼ੋਰ ਹੋ ਜਾਏਗੀ। ਜਦੋਂ ਮਰਜ਼ੀ ਜਿੱਧਰ ਮਰਜ਼ੀ ਤੁਰ ਪਿਆ ਕਰਨਗੇ ਕਿ ਗੁਰੂ ਨੂੰ ਤੇ ਪਿੱਛੇ ਆ ਹੀ ਜਾਣ। ਅੱਜ ਭਾਵੇਂ ਨੁਕਸਾਨ ਹੋਵੇ, ਪਰ ਇਨ੍ਹਾਂ ਨੂੰ ਸਿੱਖਿਆ ਦੇਣੀ ਹੈ ਕਿ ਜਿਹੜਾ ਅਸੂਲਾਂ ਤੇ ਨਹੀਂ ਚੱਲਦਾ ਉਹ ਕਦੀ ਵੀ ਕਾਮਯਾਬ ਨਹੀਂ ਹੋਇਆ। ਆਪਣੇ ਨੀਲੇ ਘੋੜੇ ਤੇ ਸਵਾਰ ਹੋ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਕੱਲੇ ਹੀ ਆਨੰਦਪੁਰ ਸਾਹਿਬ ਨੂੰ ਵਾਪਸ ਮੁੜ ਪਏ। ਉਧਰ ਦੁਸ਼ਮਣ ਭੱਜਿਆ ਜਾ ਰਿਹਾ, ਤਿੰਨ ਚਾਰ ਮੀਲ ਦੁਸ਼ਮਣ ਭੱਜਦਾ ਗਿਆ, ਪਰ ਅੱਗੇ ਜਾ ਕੇ ਉਹ ਦੁਸ਼ਮਣ ਡਟ ਕੇ ਖਲੋ ਗਿਆ, ਕਿਉਂਕਿ ਜਿਹੜੀ ਫੌਜ 3-4 ਹਜ਼ਾਰ ਉਹ ਪਿਛਾਂ ਛੱਡ ਕੇ ਆਏ ਸਨ, ਉਹ ਉੱਥੇ ਖਲੋਤੀ ਹੋਈ ਸੀ। ਦੁਸ਼ਮਣ ਡਟ ਕੇ ਲੜਨ ਲੱਗ ਪਿਆ, ਅੱਗੇ ਤੇ ਸਿੰਘ ਦੁਸ਼ਮਣ ਨੂੰ ਭਜਾਉਂਦੇ ਆ ਰਹੇ ਸਨ।

ਪਿਛਾ ਮੁੜ ਕੇ ਦੇਖਿਆ ਪਰ ਦੂਰ ਦੂਰ ਤੱਕ ਗੁਰੂ ਸਾਹਿਬਾਂ ਦਾ ਕੋਈ ਪਤਾ ਨਹੀਂ। ਹੁਣ ਦਿਲ ਹੋਰ ਟੁੱਟ ਗਏ। ਜਿੱਤ ਦੀ ਖੁਸ਼ੀ ਵਿਚ ਗੁਰੂ ਦਾ ਕਿਹਾ ਨਹੀਂ ਮੰਨਿਆ, ਗੁਰੂ ਸਾਥ ਛੱਡ ਕੇ ਚਲਾ ਗਿਆ। ਜੇ ਗੁਰੂ ਵਾਪਸ ਨਾ ਆਇਆ ਅਸੀਂ ਕਦੀ ਵੀ ਜਿੱਤ ਨਹੀਂ ਸਕਦੇ, ਔਰ ਗੁਰੂ ਤੋਂ ਬਗੈਰ ਅਸੀਂ ਕੁਝ ਵੀ ਨਹੀਂ। ਫੈਸਲਾ ਕਰਕੇ ਪੰਜ ਘੋੜ ਸਵਾਰ ਪਜਾਏ, ਜਾਓ ਗੁਰੂ ਨੂੰ ਮੋੜ ਕੇ ਲਿਆਓ। ਘੋੜ ਸਵਾਰ ਭੱਜੇ, ਨੌਰੰਗ ਸਿੰਘ ਘੋੜਾ ਭਜਾ ਕੇ ਗੁਰੂ ਸਾਹਿਬਾਂ ਤੋਂ ਅੱਗੇ ਨਿਕਲ ਗਿਆ। ਪਰਿਕਰਮਾ ਕੀਤੀ, ਘੋੜਾ ਭਜਾਉਂਦੇ ਹੋਏ ਨੇ ਘੋੜੇ ਤੋਂ ਕਾਹਲੀ ਨਾਲ ਛਾਲ ਮਾਰੀ ਅਤੇ ਉੱਚੀ ਸਾਰੀ ਨੀਲੇ ਘੋੜੇ ਨੂੰ ਕਿਹਾ, ਉਹ ਨੀਲਿਆ ਤੈਨੂੰ ਸੌ ਬਾਜਾਂ ਵਾਲੇ ਦੀ, ਜੇ ਇੱਕ ਕਦਮ ਵੀ ਤੂੰ ਅੱਗੇ ਪੁੱਟਿਆ। ਗੁਰੂ ਦੀ ਸੌ ਸੁਣੀ, ਨੀਲਾ ਘੋੜਾ ਉੱਥੇ ਰੁਕ ਗਿਆ। ਨਰੰਗ ਸਿੰਘ ਨੇ ਗੁਰੂ ਸਾਹਿਬਾਂ ਦੇ ਚਰਨਾਂ ਤੇ ਸਿਰ ਰੱਖਿਆ ਤੇ ਕਿਹਾ, ਪਾਤਸ਼ਾਹ ਜਿੱਤ ਦੀ ਖੁਸ਼ੀ ਵਿਚ ਤੈਨੂੰ ਭੁੱਲ ਗਏ, ਪਰ ਹੁਣ ਪਤਾ ਲੱਗਾ ਤੇਰੇ ਬਗੈਰ ਅਸੀਂ ਕੁਝ ਵੀ ਨਹੀਂ। ਸਾਹਿਬਾਂ ਨੇ ਘੋੜਾ ਉਸੇ ਵੇਲੇ ਵਾਪਸ ਮੋੜ ਲਿਆ ਔਰ ਹਵਾ ਦੀ ਤਰ੍ਹਾਂ ਘੋੜਾ ਭਜਾਇਆ। ਉੱਡਦੀ ਧੂੜ ਵਿਚ ਕਲਗੀ ਦੀ ਲਿਸ਼ਕ ਸਿੰਘਾਂ ਨੇ ਦੇਖੀ, ਲਾਲੀਆਂ ਚੜ ਗਈਆਂ, ਆ ਗਿਆ ਬਾਜਾਂ ਵਾਲਾ, ਆ ਗਿਆ ਸਾਡਾ ਕਲਗੀਆਂ ਵਾਲਾ। ਹੌਸਲੇ ਵਧੇ, ਐਸੀ ਸਾਹਿਬਾਂ ਨੇ ਤੀਰਾਂ ਦੀ ਮਾਰ ਮਾਰੀ। ਦੇਖਦਿਆਂ ਦੇਖਦਿਆਂ ਦੁਸ਼ਮਣ ਦਾ ਨਾਸ ਹੋਇਆ, ਗੁਰੂ ਸਾਹਿਬਾਂ ਦੀ ਜਿੱਤ ਹੋਈ। ਹੁਣ ਸਾਰੇ ਸਿੰਘਾਂ ਨੇ ਗੁਰੂ ਸਾਹਿਬਾਂ ਕੋਲ ਖਿਮਾ ਮੰਗੀ ਤਾਂ ਸਾਹਿਬਾਂ ਨੇ ਇੱਕ ਗੱਲ ਕਹੀ, ਸਿੰਘੋ ਇੱਕ ਗੱਲ ਯਾਦ ਰੱਖੋ, ਇੱਕ ਦੀ ਆਗਿਆ ਮੰਨੋਗੇ, ਇੱਕ ਦੇ ਪਿੱਛੇ ਚੱਲੋਗੇ, ਇੱਕ ਅਕਾਲ ਪੁਰਖ ਦੀ ਓਟ ਰੱਖੋਗੇ ਤੇ ਦੁਨੀਆਂ ਦੀ ਕੋਈ ਤਾਕਤ ਤੁਹਾਨੂੰ ਹਰਾ ਨਹੀਂ ਸਕੇਗੀ। ਅਗਰ ਤੁਸੀਂ ਸਾਰੇ ਵੱਖਰੇ ਵੱਖਰੇ ਰਾਹ ਬਣਾ ਕੇ

ਰਾਣੀ ਮੈਨੂੰ ਰਹਿਤ ਪਿਆਰੀ ਅਸੂਲ ਪਿਆਰੇ ਨੇ ਤੇ ਜਿਹਦੇ ਅਸੂਲ ਨਹੀਂ ਜਿਹੜਾ ਰਹਿਤ ਵਿਚ ਪੱਕਾ ਨਹੀਂ ਉਹਦਾ ਤੇ ਮੇਰਾ ਸੰਬੰਧ ਕੋਈ ਨਹੀਂ। ਅੱਜ ਸਿੱਖਾਂ ਦਾ ਇਸੇ ਵਾਸਤੇ ਇਹ ਹਾਲ ਹੈ, ਕਈ ਦਲ ਕਈ ਆਗੂ ਕਈ ਰਾਹ, ਪਰ ਗੁਰੂ ਸਾਹਿਬਾਂ ਦਾ ਫੈਸਲਾ ਹੈ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਜਦੋਂ ਤੱਕ ਸਿੱਖ ਸੱਚਮੁੱਚ ਸਿੱਖ ਬਣੇਗਾ

ਚੜ੍ਹਦੀ ਕਲਾ ਵਿਚ ਰਹੀਏ, ਅਣਖ ਨਾਲ ਜੀਵੀਏ, ਤਾਂ ਕਿ ਦੁਨੀਆਂ ਵਿਚ ਆਇਆ ਸਾਡਾ ਸਫਲਾ ਹੋਵੇ। ਸਾਹਿਬਾਂ ਨੇ ਕਿਹਾ ਕਿ ਮੈਂ ਆਪ ਵੀ ਉਸ ਪਰਮੇਸ਼ਰ ਦਾ ਭੇਜਿਆ ਹੋਇਆ ਆਇਆ ਹਾਂ, ਅਰ ਸਿੱਖ ਹੂੰ ਆਪਣੇ ਹੀ ਮਨ ਕੋ, ਇਹ ਲਾਲਚ ਹਾਂ ਗੁਣ ਤੋਈ ਉਚਰੋ, ਜਬ ਆਪ ਕੀ ਔਦ ਨਿਦਾਨ ਬਨੇ, ਅਤ ਹੀ ਰਣ ਮੈਂ ਤਬ ਜੂਝ ਮਰੋ। ਮੈਂ ਲੜਨਾ ਹੈ ਜ਼ੁਲਮ ਦੇ ਖਿਲਾਫ਼, ਔਰ ਮੇਰਾ ਸਿੱਖ ਹਮੇਸ਼ਾ

گر اندر کی تے کمیارے گر تیجی پیڑھی وچاریا کیا ہاتھ کے نام چارے

Yeah.

ਕਮਲ ਗੁਣ ਕਹੀਏ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਕਮਲ ਗੁਣ ਕਹੀਏ ਜਿਹਬਾ ਏ

ਵੱਡੀ ਹੂੰ ਵੱਡਾ ਅਪਾਰ ਤੇਰਾ ਮਨਸਬਾਰ ਵੱਡੀ ਹੂੰ ਵੱਡਾ ਅਪਾਰ ਤੇਰਾ ਮਨਸਬਾਰ ਨਿਰਮਲ ਨਿਰਮਲ ਸੂਚਾ ਨਿਰਮਲ ਨਿਰਮਲ ਸੂਚਾ ਸੁਚੋ ਸੂਚਾ ਸੁਚੋ ਸੂਚਾ ਸੁਚੋ ਸੂਚਾ ਸੁਚੋ ਸੂਚਾ ਅੰਤ ਨ ਅੰਤਾ ਸਦਾ ਬੇਅੰਤਾ ਕਹੋ ਨਾਨਕ ਉੱਚੋ ਉੱਚਾ ਉੱਚੋ ਉੱਚਾ ਉੱਚੇ ਤੇ ਉੱਚੋ ਜਾਣੀ ਜੈ ਪ੍ਰਭ ਤੇ ਰੋਸਾਨ ਉੱਚੇ ਤੇ ਉੱਚੋ ਜਾਣੀ ਜੈ ਪ੍ਰਭ ਤੇ ਰੋਸਾਨ ਤੇਰੋ ਥਾਨੰ

0: ਹੁਣ ਅਗਮ ਅਗਾਹਾ ਹਮ ਕਿਉਂ ਕਰ ਜਬੇ ਆਣਿਆ ਹਰ ਤੁਮ ਵੱਡ ਅਗਮ ਅਗਾਹਾ ਹਰ ਦੇਹੋ ਪ੍ਰਭੂ ਮਤ ਉਮਾ ਗੁਰ ਸਤਗੁਰ ਦੇ ਭਗਤਾ ਸਤ ਸੰਗਤ ਹਰ ਮੇਲ ਪ੍ਰਭੂ ਹਮ ਪਾਪੀ ਸੰਗਤ ਰਾ
1: ਜਨ ਨਾਨਕ ਕਉ ਹਰ ਬਖਸ਼ ਲੇਹੋ।

ਮ੍ਰਿਦੰਗ ਬੜਾ ਪ੍ਰਸਿੱਧ ਮਨੋਹਰ ਅਤੇ ਸਰਲ ਰਾਗ ਹੈ। ਇਸ ਰਾਗ ਨੂੰ ਸਾਧਾਰਨ ਸ਼ਰੋਤੇ ਵੀ ਬੜੀ ਸੌਖੀ ਤਰ੍ਹਾਂ ਪਹਿਚਾਣ ਲੈਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮ੍ਰਿਦੰਗ ਰਾਗ ਦੇ ਸਿਰਲੇਖ ਹੇਠ ਦੋ ਰਾਗ ਪ੍ਰਕਾਰ ਉਪਲਬਧ ਹਨ। ਬਾਬਰ ਬਾਣੀ ਜਿਸ ਵਿੱਚ ਪਾਪ ਦੀ ਜੰਝ, ਜੋਰੇ ਮੰਗੇ ਦਾਨ, ਰਤ ਕਾ ਕੁੰਗੂ, ਅਗਦ ਪੜੇ ਸ਼ੈਤਾਨ ਆਦਿ ਸ਼ਬਦ ਹਨ ਜੋ ਭਿਆਨਕ ਦ੍ਰਿਸ਼ ਬਣਾਉਂਦੇ ਹਨ, ਪਰ ਪਿਆਰੇ ਦਾ ਰਾਇਸਾ ਹੋਣ ਕਰਕੇ ਪਰਮੇਸ਼ਰ ਦੀ ਲੀਲਾ ਸਮਝ ਜਗਿਆਸੂ ਭਾਣੇ ਵਿੱਚ ਟਿਕਦਾ ਹੈ। ਇਸ ਰਾਗ ਦੇ ਸਰੂਪ ਵਿੱਚ ਦੋਨੋ ਨਿਸ਼ਾਦ, ਰਿਸ਼ਵਤ ਦੇਵਤ ਵਰਜਿਤ ਅਤੇ ਹੋਰ ਸ਼ੁੱਧ ਸਵਰ ਲੱਗਦੇ ਹਨ। ਵਾਦੀ ਗੰਧਾਰ, ਸੰਵਾਦੀ ਨਿਸ਼ਾਦ, ਇਸ ਨੂੰ ਦਿਨ ਦੇ ਤੀਜੇ ਪਹਿਰ ਗਾਇਆ ਜਾਂਦਾ ਹੈ। ਦਿਨ ਦੇ ਤੀਜੇ ਪਹਿਰ ਗਾਉਣ ਦੀ ਪਰੰਪਰਾ ਸ੍ਰੀ ਹਰਿਮੰਦਰ ਸਾਹਿਬ ਜੀ ਜੋ ਕੀਰਤਨ ਦਾ ਸੋਮਾ ਹੈ ਦੀ ਪੁਰਾਤਨ ਪਰੰਪਰਾ ਹੈ। ਇਸ ਰਾਗ ਦਾ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਬੀਬੀ ਜਸਵਿੰਦਰ ਕੌਰ ਜੀ। ਰਚਨਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਔਰ ਸ਼ਬਦ ਦੀ ਤੁਕ ਹੈ ਮੀਰਾਂ ਦਾਨਾ ਦਿਲ ਸੋਚ ਮੁਹੱਬਤੇ ਮਨ ਤਨ ਬਸੇ ਸੱਚ ਸਾਹ ਬੰਦੀ ਮੋਚ। ਦੂਜੇ ਸ਼ਬਦ ਦਾ ਕੀਰਤਨ ਕਰ ਰਹੇ ਹਨ ਭਾਈ ਰਵਿੰਦਰ ਸਿੰਘ ਜੀ। ਹੈ ਤੂੰ ਹੈ ਤੂੰ ਹੋ ਵਨਹਾਰ, ਅਗਮ ਅਗਾਧ ਊਚ ਅਪਾਰ। ਪਹਿਲਾ ਸ਼ਬਦ ਸਰਵਣ ਕਰੋ ਮੀਰਾਂ ਦਾਨਾ ਦਿਲ ਸੋਚ।

ਉਹਨਾਂ ਵੀ ਸੰਦੂਖੜੀ ਵਿਚ ਪੈਸੇ ਪਾਏ, ਮੱਥਾ ਟੇਕਿਆ, ਉਹ ਵੀ ਬੈਠ ਗਏ ਨੇ। ਜਿਉਂ ਜਿਉਂ ਪਹੁ ਫੁਟਾਲਾ ਹੁੰਦਾ ਗਿਆ, 300-400 ਦੇ ਕਰੀਬ ਲੋਕਾਂ ਦੀ ਭੀੜ ਇਸ ਜੋਗੀ ਰਾਜ ਦੇ ਸਾਹਮਣੇ ਲੱਗ ਗਈ। ਸਾਰੇ ਲੋਕ ਹੱਥ ਜੋੜ ਕੇ ਬੈਠੇ ਹਨ। ਕਦੋਂ ਇਹ ਜੋਗੀ ਰਾਜ ਅੱਖਾਂ ਖੋਲੇ, ਸਾਨੂੰ ਕੋਈ ਗੱਲ ਸੁਣਾਵੇ। ਇੰਨੇ ਨੂੰ ਇਹਨਾਂ ਬੈਠਿਆਂ ਲੋਕਾਂ ਨੂੰ ਇੰਜ ਲੱਗਿਆ ਜਿਵੇਂ ਹਵਾ ਦੇ ਵਿਚ ਕੋਈ ਸੁਗੰਧੀ ਖੁਸ਼ਬੂ ਜਿਹੀ ਫੈਲ ਗਈ। ਦੋ ਮੁਸਾਫਿਰ ਤੁਰਦੇ ਤੁਰਦੇ ਆਏ ਨੇ, ਜਿਨ੍ਹਾਂ ਦੇ ਚਿਹਰੇ ਤੇ ਬੜੀ ਮਿਠਾਸ ਹੈ, ਇੱਕ ਖਿੱਚ ਹੈ। ਉਹ ਤੁਰਦੇ ਤੁਰਦੇ ਇਹਨਾਂ ਸਾਰਿਆਂ ਲੋਕਾਂ ਦੇ ਸਾਹਮਣੇ ਆ ਕੇ ਬੈਠ ਗਏ। ਦੋਨਾਂ ਮੁਸਾਫਰਾਂ ਨੇ ਉਸ ਜੋਗੀ ਰਾਜ ਵੱਲ ਦੇਖਿਆ। ਇੱਕ ਮੁਸਾਫਰ ਮਾਲਕ ਜਾਪਦਾ, ਇੱਕ ਨੌਕਰ। ਨੌਕਰ ਕਹਿਣ ਲੱਗਾ, ਇਹ ਜੋਗੀ ਰਾਜ ਕਿਵੇਂ ਮਨ ਟਿਕਾ ਕੇ ਬੈਠਾ ਹੈ, ਕਿਵੇਂ ਇਹਦਾ ਮਨ ਪਰਮੇਸ਼ਰ ਦੇ ਨਾਲ ਜੁੜੇ ਹੈ। ਉਸ ਮਾਲਕ ਦਾ ਨੌਕਰ ਮੁਸਕਰਾ ਪਿਆ। ਮੁਸਕਰਾ ਕੇ ਕਿਹਾ ਆਪਣੇ ਨੌਕਰ ਨੂੰ, ਹਾਂ ਜੋਗੀ ਰਾਜ ਜੁੜਿਆ ਹੋਇਆ ਪਰ ਪਰਮੇਸ਼ਰ ਦੇ ਨਾਲ ਨਹੀਂ, ਆਪਣੀ ਲੋਹੇ ਦੀ ਸੰਦੂਖੜੀ ਨਾਲ। ਨੌਕਰ ਪੁੱਛਦਾ,

ਕਹਿਣ ਲੱਗੇ ਮਰਦਾਨੇ ਆ ਜਦੋਂ ਕੋਈ ਆਦਮੀ ਗੋਲਕ ਵਿੱਚ ਰੁਪਈਆ ਪਾਉਂਦਾ ਹੈ ਤੇ ਖੜਾਕ ਜ਼ਿਆਦਾ ਹੁੰਦਾ ਤੇ ਜੋਗੀ ਰਾਜ ਅੰਦਾਜ਼ਾ ਲਗਾ ਲੈਂਦਾ ਕਿ ਹੁਣ ਕਿਸੇ ਨੇ ਰੁਪਈਆ ਪਾਇਆ ਰੁਪਈਏ ਤੋਂ ਘੱਟ ਪੈਸੇ ਪਾਏ ਘੱਟ ਖੜਾਕ ਹੋਇਆ ਤੇ ਅੰਦਾਜ਼ਾ ਲਗਾ ਲਿਆ ਕਿ ਇੰਨੇ ਕੁ ਪੈਸੇ ਪਾਏ ਨੇ ਮਰਦਾਨਿਆ ਇਸ ਜੋਗੀ ਰਾਜ ਨੇ ਅੱਖਾਂ ਤਾਂ ਬੰਦ ਕੀਤੀਆਂ ਨੇ ਪਰ ਇਹ ਪਰਮੇਸ਼ਰ ਨਾਲ ਨਹੀਂ ਸੰਦੂਖੜੀ ਦੇ ਨਾਲ ਜੁੜਿਆ ਹੋਇਆ ਇਹ ਤਾਂ ਅੱਖਾਂ ਬੰਦ ਕਰਕੇ ਪੈਸੇ ਦਾ ਹਿਸਾਬ ਪਿਆ ਲਗਾਉਂਦਾ ਹੈ ਕਿ ਸੰਦੂਖੜੀ ਵਿੱਚ ਕਿੰਨੇ ਕੁ ਪੈਸੇ ਜਮ੍ਹਾਂ ਹੋ ਗਏ ਨੇ ਮਰਦਾਨਾ ਕਹਿਣ ਲੱਗਾ ਮਹਾਰਾਜ ਇਹ ਕਿਸ ਤਰ੍ਹਾਂ ਹੋ ਸਕਦਾ ਸਾਹਿਬ ਜੀ ਕਹਿਣ ਲੱਗੇ ਜੇ ਦੇਖਣਾ ਹੈ ਤੇ ਜਿਹੜੀ ਸੰਦੂਖੜੀ ਇਹਦੇ ਸਾਹਮਣੇ ਪਈ ਹੈ ਚੁੱਕ ਕੇ ਇਹਦੇ ਪਿੱਛੇ ਰੱਖ ਦੇ ਮਰਦਾਨਾ ਉੱਠੇ ਆ ਉਸ ਜੋਗੀ ਰਾਜ ਦੇ ਸਾਹਮਣੇ ਸੰਦੂਖੜੀ ਚੁੱਕੀ ਉਹਦੇ ਪਿੱਛੇ ਰੱਖ ਦਿੱਤੀ ਆਪਣੀ ਜਗ੍ਹਾ ਤੇ ਆ ਕੇ ਫਿਰ ਬੈਠ ਗਏ ਨੇ ਥੋੜੀ ਦੇਰ ਦੇ ਬਾਅਦ ਉਸ ਜੋਗੀ ਰਾਜ ਨੇ ਅੱਖਾਂ ਖੋਲੀਆਂ ਬੈਠਿਆਂ ਲੋਕਾਂ ਵੱਲ ਦੇਖਿਆ ਤਾਂ ਇਹ ਗੱਲ ਕਹੀ ਐ ਸੰਤ ਜਨੋ ਆਜ ਹਮ ਆਪ ਲੋਗੋਂ ਕੋ ਤੀਨੋਂ ਲੋਕੋਂ ਕੀ ਬਾਤੇਂ ਸੁਣਾਏਂਗੇ ਆਜ ਹਮ ਬ੍ਰਹਮਪੁਰੀ ਮੇਂ ਗਏ ਵਹਾਂ ਵੇਦੋਂ ਕੀ ਕਥਾ ਹੋ ਰਹੀ ਥੀ ਫਿਰ ਹਮ ਵਿਸ਼ਨੂਪੁਰੀ ਮੇਂ ਗਏ ਫਿਰ ਹਮ ਇੰਦਰਪੁਰੀ ਮੇਂ ਗਏ ਵਹਾਂ ਰਾਗ ਰੰਗ ਹੋ ਰਹੇ ਥੇ ਆਪ ਸਭ ਲੋਕ

ਕਹਿਣ ਲੱਗੇ ਜੋਗੀ ਰਾਜ ਤੁਸੀਂ ਕੀ ਕਿਹਾ ਸਾਨੂੰ ਸਮਝ ਨਹੀਂ ਆਈ ਇੱਕ ਵਾਰੀ ਫੇਰ ਕਹੋ। ਅੱਜ ਤੱਕ ਕਿਸੇ ਨੇ ਇਹ ਸਵਾਲ ਨਹੀਂ ਸੀ ਕੀਤਾ। ਗੁਰੂ ਸਾਹਿਬਾਂ ਨੂੰ ਘੂਰ ਕੇ ਦੇਖਿਆ ਤੇ ਜੋਗੀ ਰਾਜ ਕਹਿੰਦਾ ਐ ਬਾਲਕੇ ਯੇ ਗਿਆਨ ਧਿਆਨ ਕੀ ਬਾਤੇ ਹੈ ਤੁਮ ਨਹੀਂ ਜਾਣ ਸਕਤੇ। ਗੁਰੂ ਸਾਹਿਬ ਜੀ ਕਹਿਣ ਲੱਗੇ ਅਸੀਂ ਜਾਣ ਨਹੀਂ ਸਕੇ ਇਸੇ ਵਾਸਤੇ ਤਾਂ ਪੁੱਛਿਆ। ਤੇ ਜੋਗੀ ਰਾਜ ਕਹਿਣ ਲੱਗਾ ਐ ਬਾਲਕੇ ਮੈਂ ਇਨ ਲੋਕੋਂ ਕੋ ਤੀਨੋ ਲੋਕੋਂ ਕੀ ਬਾਤੇ ਬਤਾ ਰਹਾ ਹੂੰ। ਤੀਨੋ ਲੋਕੋਂ ਮੇਂ ਕਿਆ ਹੋ ਰਹਾ ਹੈ ਮੁਝੇ ਤੀਨੋ ਲੋਕੋਂ ਕੀ ਸੋਝੀ ਹੈ ਕਿ ਇਸ ਵਕਤ ਵਹਾਂ ਪਰ ਕਿਆ ਹੋ ਰਹਾ ਹੈ। ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਅੱਛਾ ਚੰਗਾ ਫਿਰ ਜੋਗੀ ਰਾਜ ਜਰਾ ਇਹ ਦੱਸੋ ਤਿੰਨਾਂ ਲੋਕਾਂ ਦਾ ਗਿਆਨ ਤਾਂ ਤੁਹਾਨੂੰ ਹੈ ਤੁਹਾਡੇ ਸਾਹਮਣੇ ਜਿਹੜੀ ਮਾਇਆ ਵਾਲੀ ਸੰਦੂਕੜੀ ਸੀ ਉਹ ਕਿੱਥੇ ਹੈ। ਜੋਗੀ ਰਾਜ ਨੇ ਸਾਹਮਣੇ ਦੇਖਿਆ ਤੇ ਸੰਦੂਕੜੀ ਕੋਈ ਨਹੀਂ ਜਿੰਨੇ ਲੋਕੀ ਬੈਠੇ ਸਨ ਉਹ ਸਾਰੇ ਹੱਸ ਪਏ। ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ

ਕੁਰਾਨ ਵੀ ਪੜ੍ਹੇ, ਕੁਰਾਨ ਵੀ ਪੜ੍ਹੀ, ਵੇਦਾਂ ਦਾ ਅਭਿਆਸ ਵੀ ਕੀਤਾ, ਪਰ ਬਿਨ ਨਾਮ ਹਾਰ ਕੇ ਮੁਕਤ ਨਹੀਂ ਕਹੇ ਨਾਨਕ ਦਾਸ। ਉਸ ਪਰਮੇਸ਼ਰ ਦਾ ਨਾਮ ਜਦੋਂ ਤੱਕ ਤੁਸੀਂ ਮਨ ਕਰਕੇ ਨਹੀਂ ਜਪੋਗੇ, ਭਾਈ ਤੁਹਾਨੂੰ ਕਿਸੇ ਨੂੰ ਵੀ ਮੁਕਤੀ ਨਹੀਂ ਪ੍ਰਾਪਤ ਹੋਣੀ। ਇਹ

ਮੈਂ ਤਾਂ ਮੱਥਾ ਟੇਕਿਆ ਕਿ ਇਹ ਤਾਂ ਪਹੁੰਚੇ ਹੋਏ ਸੰਤ ਨੇ। ਤੇ ਕਬੀਰ ਸਾਹਿਬ ਕਹਿਣ ਲੱਗੇ, ਭਾਈ ਇਹ ਉਹਨਾਂ ਦੀਆਂ ਗੁਪਤ ਬੋਲੀਆਂ ਨੇ ਜਿਹਨੇ ਕਿਹਾ ਨਾਰਾਇਣ, ਉਹਨੇ ਤੈਨੂੰ ਦੇਖ ਲਿਆ ਤੇ ਉੱਚੀ ਸਾਰੀ ਆਪਣੇ ਸਾਥੀਆਂ ਨੂੰ ਕਿਹਾ ਨਾਰਾਇਣ, ਮਤਲਬ ਕਿ ਕੋਈ ਬੰਦਾ ਆਇਆ। ਉਹਦੀ ਆਵਾਜ਼ ਸੁਣ ਕੇ ਦੂਸਰੇ ਨੇ ਕਿਹਾ ਦਾਮੋਦਰ, ਕਿ ਜਿਹੜਾ ਬੰਦਾ ਆ ਰਿਹਾ ਏ ਇਹਦੇ ਕੋਲ ਮਾਇਆ ਵੀ ਚੰਗੀ ਲੱਗਦੀ। ਤੇ ਤੀਸਰੇ ਨੇ ਕਿਹਾ ਬਿੰਦਰਾਬਨ, ਉਹ ਕਹਿਣ ਲੱਗਾ ਕੋਈ ਨੀ ਆ ਜਾਣ ਦਿਓ, ਜੰਗਲ ਵਿਚ ਲਿਜਾ ਕੇ ਇਹਨੂੰ ਜਾਨੂ ਮਾਰ ਕੇ ਤੇ ਲੁੱਟ ਲਵਾਂਗੇ। ਤੇ ਉਹ ਸੇਠ ਕਹਿਣ ਲੱਗਾ ਕਬੀਰ ਸਾਹਿਬ, ਪਰ ਇਹਨਾਂ ਦਾ ਪਹਿਰਾਵਾ ਐਡਾ ਸੋਹਣਾ ਤੇ ਕੰਮ ਇੰਨੇ ਮਾੜੇ। ਤੇ ਕਬੀਰ ਸਾਹਿਬ ਜੀ ਫਿਰ ਆਪਣੀ ਬਾਣੀ ਵਿਚ ਇਹਨਾਂ ਲੋਕਾਂ ਬਾਰੇ ਇਵੇਂ ਬਿਆਨ ਕਰਦੇ ਨੇ।

ਕਬੀਰ ਸਾਹਿਬ ਕਹਿਣ ਲੱਗੇ ਇਹੋ ਜਿਹੇ ਸੰਤ ਚੰਗੇ ਨਹੀਂ ਲੱਗਦੇ ਜਿਹੜੇ ਡਾਲਾ ਕਹਿੰਦੇ ਨੇ ਟਾਹਣੀਆਂ ਨੂੰ ਪੇਡਾ ਦਰਖਤ ਨੂੰ ਗਟਕਾਵੇ ਖਾ ਜਾਣਾ ਕਿ ਜਿਹੜੇ ਟਾਹਣੀਆਂ ਸਮੇਤ ਹੀ ਦਰਖਤ ਨੂੰ ਖਾ ਜਾਂਦੇ ਨੇ ਭਾਵ ਕਿ ਮਾਇਆ ਪਿੱਛੇ

ਮੁਖੋਂ ਅਪਰਿਸ ਕਹਾਵੇ ਪਰ ਲੋਕਾਂ ਦੇ ਕੋਲੋਂ ਆਪਣੇ ਆਪ ਨੂੰ ਬੜੇ ਵੱਡੇ ਬੜੇ ਉੱਚੇ ਤੇ ਸੁੱਚੇ ਪੰਡਿਤ ਅਖਵਾਉਂਦੇ ਨੇ।

ਉਹ ਜਿਹੜਾ ਨਾਮ ਦੇ ਸਾਹਮਣੇ ਬੈਠਾ ਹੱਸਦਾ ਪਿਆ ਹੈ ਤੁਹਾਡੀ ਵਾਸਲੀ ਉਹਦੇ ਕੋਲ ਹੈ। ਸੇਠ ਉੱਠਿਆ ਤੇ ਭਗਤ ਨਾਮਦੇਵ ਦੇ ਗੱਲ ਪੈ ਗਿਆ, ਕਹਿਣ ਲੱਗਾ ਮੇਰੀ ਥੈਲੀ ਦੇ। ਹੋਰ ਵੀ ਦੋ ਚਾਰ ਆਦਮੀ ਇਕੱਠੇ ਹੋ ਗਏ।

ਕਿ ਰੰਗ ਬੜਾ ਸੋਹਣਾ ਪਰ ਇਹ ਖਾਂਦਾ ਕੀ ਏ ਕੀੜੇ ਤੇ ਮਕੌੜੇ। ਐਸੇ ਹੀ ਠੱਗ ਦਿਓ ਬਖਾਨੇ, ਇਸੇ ਤਰ੍ਹਾਂ ਇਹਨਾਂ ਸੰਤਾਂ ਨੂੰ ਸਮਝੋ ਜਿਨ੍ਹਾਂ ਨੇ ਚਿੱਟੇ ਚਿੱਟੇ ਤੇ ਲੰਮੇ ਲੰਮੇ ਚੋਲੇ ਬਣਾਏ ਨੇ, ਹੱਥਾਂ ਵਿਚ ਮਾਲਾ ਫੜੀ ਤੇ ਕਹਿੰਦੇ ਨੇ ਅਸੀਂ ਘਰ ਬਾਰ ਛੱਡੇ ਅਸੀਂ ਤਿਆਗੀ। ਪਰ ਇਹਨਾਂ ਸੰਤਾਂ ਨੂੰ ਉਸ ਤਿੱਤਰ ਦੀ ਤਰ੍ਹਾਂ ਸਮਝੋ ਜਿਹੜਾ ਸੋਹਣਾ ਤੇ ਬੜਾ ਏ ਪਰ ਖਾਂਦਾ ਕੀੜੇ ਮਕੌੜੇ। ਇਸੇ ਤਰ੍ਹਾਂ ਇਹ ਸੰਤ ਚੋਲੇ ਤਾਂ ਲੰਮੇ ਲੰਮੇ ਪਾਏ ਨੇ ਚਿੱਟੇ ਰੰਗ ਦੇ, ਪਰ ਅੰਦਰੋਂ ਇਹ ਠੱਗ ਨੇ ਉਸ ਤਿੱਤਰ ਦੀ ਤਰ੍ਹਾਂ

ਬਾਣੀ ਦੇ ਉਪਦੇਸ਼ ਨੂੰ ਇਹੀ ਪਤਾ ਲੱਗਦਾ ਹੈ ਇਨਸਾਨ ਪਖੰਡ ਛੱਡ ਲਾਲਚ ਛੱਡ ਉਸ ਪਰਮੇਸ਼ਰ ਦੇ ਨਾਲ ਜੁੜ ਜਾ ਪਰ ਇਨਸਾਨ ਜਿਹੜਾ ਹੈ ਮਾਇਆ ਨੂੰ ਜ਼ਿਆਦਾ ਪਿਆਰ ਕਰਦਾ ਇਸੇ ਵਾਸਤੇ ਠੱਗ ਤੇ ਚੋਰ ਬਣਦਾ ਪਾਪੀ ਬਣਦਾ ਤੇ ਜਦੋਂ ਪਰਮੇਸ਼ਰ ਦੇ ਨਾਮ ਦੀ ਗੱਲ ਆਵੇ ਉਦੋਂ ਪਿਛਾ ਹਟ ਜਾਂਦਾ ਮਾਇਆ ਵਾਸਤੇ ਇਨਸਾਨ ਕਿੰਨੇ ਝੂਠ ਬੋਲਦਾ ਪਰ ਪਰਮੇਸ਼ਰ ਦੇ ਨਾਮ ਦੇ ਲਾਗੇ ਨਹੀਂ ਜਾਂਦਾ ਇੱਕ ਮਹਾਂਪੁਰਸ਼ ਆਪਣੇ ਸ਼ਰਧਾਲੂ ਦੇ ਘਰ ਕੁਝ ਸਮਾਂ ਰਹੇ ਤੁਰਨ ਲੱਗੇ ਤੇ ਘਰ ਵਾਲਿਆਂ ਨੇ ਰਸਤੇ ਵਾਸਤੇ ਮਹਾਂਪੁਰਸ਼ਾਂ ਲਈ ਚਾਰ ਆਲੂ ਦੇ ਪਰੌਂਠੇ ਬਣਾ ਦਿੱਤੇ ਮਹਾਂਪੁਰਸ਼ ਤੁਰੇ ਇੱਕ ਲਾਲਚੀ ਠੱਗ ਜਿਹੜਾ ਸੀ ਉਹਨੇ ਦੇਖਿਆ ਕਿ ਮਹਾਂਪੁਰਸ਼ ਆਪਣੇ ਸ਼ਰਧਾਲੂ ਦੇ ਘਰੋਂ ਬਾਹਰ ਨਿਕਲੇ ਨੇ ਇਹਨਾਂ ਕੋਲ ਜ਼ਰੂਰ ਮਾਇਆ ਹੋਵੇਗੀ ਤੇ ਇਹਨਾਂ ਦੇ ਨਾਲ ਹੀ ਚੱਲਣਾ ਵਾ ਇਹਨਾਂ ਦਾ ਸੇਵਕ ਬਣ ਕੇ ਜਦੋਂ ਦਾ ਲੱਗਾ ਮਾਇਆ ਕੱਢ ਲਵਾਂਗਾ ਮਹਾਂਪੁਰਸ਼ਾਂ ਨੂੰ ਕਹਿਣ ਲੱਗਾ ਐ ਮਹਾਂਪੁਰਸ਼ੋ ਮੈਨੂੰ ਆਪਣਾ ਸੇਵਕ ਬਣਾ ਲਓ ਮੈਨੂੰ ਵੀ ਆਪਣੇ ਨਾਲ ਲੈ ਚੱਲੋ ਮੈਂ ਤੁਹਾਡੀ ਸੇਵਾ ਕਰਾਂਗਾ ਮਹਾਂਪੁਰਸ਼ ਕਹਿਣ ਲੱਗੇ ਚੰਗਾ ਭਾਈ ਨਾਲ ਤੁਰ ਪਿਆ ਤੁਰਦਿਆਂ ਤੁਰਦਿਆਂ ਦੁਪਹਿਰ ਹੋ ਗਈ ਇੱਕ ਨਦੀ ਆਈ ਉਸ ਨਦੀ ਦੇ ਕਿਨਾਰੇ ਮਹਾਂਪੁਰਸ਼ ਖਲੋ ਗਏ ਕਹਿਣ ਲੱਗੇ ਭਾਈ ਮੇਰਾ ਚਿੱਤ ਕਰਦਾ ਮੈਂ ਇਸ਼ਨਾਨ ਕਰ ਲਵਾਂ ਮਹਾਂਪੁਰਸ਼ਾਂ ਨੇ ਕੱਪੜੇ ਲਾਏ ਇਸ ਲਾਲਚੀ ਠੱਗ ਨੂੰ ਆਪਣੇ ਕੱਪੜੇ ਦੇ ਕੇ ਕਹਿਣ ਲੱਗੇ ਤੂੰ ਕੱਪੜੇ ਸੰਭਾਲ ਤੇ ਮੈਂ ਜਰਾ ਇਸ਼ਨਾਨ ਕਰ ਲਵਾਂ ਕਹਿਣ ਲੱਗਾ ਮਹਾਂਪੁਰਸ਼ੋ ਤੁਸੀਂ ਫਿਕਰ ਨਾ ਕਰੋ ਮੈਂ ਚੰਗੀ ਤਰ੍ਹਾਂ ਸੰਭਾਲ ਕਰਾਂ ਮਹਾਂਪੁਰਸ਼ ਤੇ ਨਹਾਉਣ ਚਲੇ ਗਏ ਤੇ ਇਹ ਜਿਹੜਾ ਲਾਲਚੀ ਸੀ ਇਹ ਜਲਦੀ ਜਲਦੀ ਮਹਾਂਪੁਰਸ਼ਾਂ ਦੇ ਕੱਪੜੇ ਫੋਲਣ ਲੱਗ ਪਏ ਪੈਸਾ ਤਾਂ ਕੋਈ ਨਾ ਨਿਕਲਿਆ ਪਰ ਆਲੂਆਂ ਦੇ ਚਾਰ ਪਰੌਂਠੇ ਨਿਕਲ ਆਏ ਇਹਨੇ ਸੋਚਿਆ ਚਲੋ ਜੋ ਮਿਲਿਆ ਉਹ ਹੀ ਸਹੀ ਇਹਨੇ ਜਲਦੀ ਜਲਦੀ ਇੱਕ ਆਲੂਆਂ ਵਾਲਾ ਪਰੌਂਠਾ ਖਾ ਲਿਆ ਤੇ ਤਿੰਨ ਉਸੇ ਤਰ੍ਹਾਂ ਬੰਨ ਦਿੱਤੇ ਮਹਾਂਪੁਰਸ਼ ਇਸ਼ਨਾਨ ਕਰਕੇ ਬਾਹਰ ਨਿਕਲੇ ਕੱਪੜੇ ਪਾਏ ਕਹਿਣ ਲੱਗੇ ਆ ਭਾਈ ਤੈਨੂੰ ਵੀ ਭੁੱਖ ਲੱਗੀ ਹੋਣੀ ਹੈ ਚਾਰ ਪਰੌਂਠੇ ਨੇ ਦੋ ਤੂੰ ਖਾ ਲੈ ਦੋ ਮੈਂ ਖਾ ਲੈ ਜਦੋਂ ਪੌਣਾ ਖੋਲਿਆ ਤੇ ਪਰੌਂਠੇ ਤਿੰਨ ਨਿਕਲੇ ਮਹਾਂਪੁਰਸ਼ ਕਹਿਣ ਲੱਗੇ ਭਾਈ ਪਰੌਂਠੇ ਤੇ ਚਾਰ ਸੀਗੇ ਇੱਕ ਪਰੌਂਠਾ ਤੂੰ ਤੇ ਨਹੀਂ ਖਾਧ ਇਹ ਲਾਲਚੀ ਕਹਿਣ ਲੱਗਾ ਮਹਾਂਪੁਰਸ਼ ਮੈਨੂੰ ਤੇ ਪਤਾ ਹੀ ਨਹੀਂ ਕਿ ਤੁਹਾਡੇ ਕੋਲ ਪਰੌਂਠੇ ਵੀ ਹੈਗੇ ਮਹਾਂਪੁਰਸ਼ ਕਹਿਣ ਲੱਗੇ ਹੋਰ ਕੋਈ ਆਇਆ ਨਹੀਂ ਤੇਰੇ ਬਗੈਰ ਕੌਣ ਖਾ ਸਕਦਾ ਸੱਚ ਦੱਸ ਪਰੌਂਠਾ ਤੂੰ ਹੀ ਖਾਧਾ ਹੈ ਕਹਿਣ ਲੱਗਾ ਮਹਾਂਪੁਰਸ਼ ਕਮਾਲ ਹੋ ਗਈ ਮੈਂ ਤਾਂ ਪਰੌਂਠਾ ਦੇਖਿਆ ਹੀ ਨਹੀਂ ਤੇ ਖਾਣਾ ਕਿੱਥੋਂ ਮਹਾਂਪੁਰਸ਼ ਸਮਝ ਗਏ ਕਿ ਪਰੌਂਠਾ ਜ਼ਰੂਰ ਇਹਨੇ ਖਾਧਾ ਤੇ ਉਹ ਲਾਲਚੀ ਵੀ ਸਮਝ ਗਿਆ ਕਿ ਮਹਾਂਪੁਰਸ਼ਾਂ ਨੂੰ ਪਤਾ ਲੱਗ ਗਿਆ ਕਿ ਮੈਂ ਪਰੌਂਠਾ ਖਾਧਾ ਪਰ ਕਹਿਣ ਲੱਗਾ ਇਹ ਜੋ ਵੀ ਕਰ ਲੈਣ ਮੈਂ ਕਿਹੜਾ ਮੰਨਣਾ ਹੈ ਕਿ ਪਰੌਂਠਾ ਮੈਂ ਖਾਧਾ ਉਹ ਪਰੌਂਠੇ ਖਾ ਕੇ ਅਗਾਂਹ ਤੁਰ ਪਏ ਨਦੀ ਪਾਰ ਕਰਨੀ ਸੀ ਤੇ ਮਹਾਂਪੁਰਸ਼ ਕਹਿਣ ਲੱਗੇ ਭਾਈ ਸੱਚ ਦੱਸ ਜੇ ਤੂੰ ਸੱਚ ਨਾ ਬੋਲਿਆ ਤੇ ਆਪਾਂ ਦੋਵੇਂ ਡੁੱਬ ਜਾਵਾਂਗੇ ਨਦੀ ਪਾਰ ਕਰਨੀ ਹੈ ਸੱਚ ਦੱਸ ਪਰੌਂਠਾ ਤੂੰ ਖਾਧਾ ਇਹਨੇ ਕਹਿਣ ਲੱਗਾ ਮਹਾਂਪੁਰਸ਼ ਕਮਾਲ ਹੋ ਗਈ ਜਦ ਮੈਂ ਪਰੌਂਠਾ ਦੇਖਿਆ ਹੀ ਨਹੀਂ ਤੇ ਖਾਣਾ ਕਿੱਥੋਂ ਸੀ ਨਦੀ ਪਾਰ ਕਰ ਲਈ
महापुरुष कहन लगे बड़ा ही ठीठ है, ए तो मनदा ही नहीं। ਤੇ ਉਹ ਲਾਲਚੀ ਅੰਦਰੋਂ ਅੰਦਰੀ ਹੱਸਦਾ ਜਾਂਦਾ ਹੈ ਤੇ ਕਹਿੰਦਾ ਮਹਾਂਪੁਰਸ਼ੋ ਲਾ ਲਓ ਜਿੰਨਾ ਜ਼ੋਰ ਲਾਣਾ ਹੈ, ਮੈਂ ਕਿਹੜਾ ਮੰਨਣਾ ਹੈ ਕਿ ਪਰੌਂਠਾ ਮੈਂ ਖਾਧਾ। ਹੋਰ ਅੱਗੇ ਗਏ, ਜੰਗਲ ਆਇਆ, ਜੰਗਲ ਨੂੰ ਅੱਗ ਲੱਗੀ ਸੀ। ਮਹਾਂਪੁਰਸ਼ ਕਹਿਣ ਲੱਗੇ ਭਾਈ ਅੱਗ ਲੱਗੀ, ਜੇ ਝੂਠ ਬੋਲਿਆ ਆਪਾਂ ਦੋਨੋਂ ਸੜ ਜਾਵਾਂਗੇ, ਹੁਣ ਤਾਂ ਦੱਸ ਦੇ ਪਰੌਂਠਾ ਤੂੰ ਹੀ ਖਾਧਾ ਹੈ। ਕਹਿਣ ਲੱਗਾ ਮਹਾਂਪੁਰਸ਼ੋ ਰੱਬ ਦੀ ਸਹੁੰ, ਮੈਂ ਪਰੌਂਠਾ ਦੇਖਿਆ ਹੀ ਨਹੀਂ ਤੇ ਖਾਣਾ ਕਿੱਥੋਂ ਸੀ। ਅੱਗ ਵੀ ਪਾਰ ਕਰ ਲਈ। ਮਹਾਂਪੁਰਸ਼ ਕਹਿਣ ਲੱਗੇ ਇਹ ਤਾਂ ਬੜਾ ਹੀ ਢੀਠ ਨਿਕਲਿਆ, ਮੰਨਦਾ ਹੀ ਨਹੀਂ। ਤੇ ਉਹ ਵੀ ਕਹੀ ਜਾਂਦਾ ਮਹਾਂਪੁਰਸ਼ੋ ਲਾ ਲੋ ਹਾਂ ਜ਼ੋਰ ਜਿੰਨਾ ਲਾਣਾ, ਮੈਂ ਕਿਹੜਾ ਮੰਨਣਾ ਹੈ। ਅੱਗੇ ਇੱਕ ਮਾਇਆ ਦਾ ਢੇਰ ਆਇਆ, ਮਹਾਂਪੁਰਸ਼ਾਂ ਨੇ ਉਸ ਮਾਇਆ ਦੇ ਤਿੰਨ ਹਿੱਸੇ ਕੀਤੇ ਤੇ ਉਹ ਠੱਗ ਕਹਿਣ ਲੱਗਾ ਮਹਾਰਾਜ ਆਦਮੀ ਆਪਾਂ ਦੋ ਆ ਤੇ ਮਾਇਆ ਦੇ ਤਿੰਨ ਹਿੱਸੇ ਕਿਉਂ ਕੀਤੇ ਨੇ। ਤੇ ਮਹਾਂਪੁਰਸ਼ ਕਹਿਣ ਲੱਗੇ ਭਾਈ ਇੱਕ ਹਿੱਸਾ ਤੇ ਤੇਰਾ ਤੇ ਇੱਕ ਮੇਰਾ ਤੇ ਇੱਕ ਹਿੱਸਾ ਉਹਦਾ ਜਿਹਨੇ ਉਹ ਪਰੌਂਠਾ ਖਾਧਾ ਸੀ। ਜੇ ਉਹ ਇੱਥੇ ਹੁੰਦਾ ਤੇ ਆਪਣਾ ਹਿੱਸਾ ਉਹ ਵੀ ਲੈ ਲੈਂਦਾ। ਤੇ ਜਦੋਂ ਇਹ ਸੁਣਿਆ ਤੇ ਛਾਲ ਮਾਰ ਕੇ ਉਸ ਢੇਰ ਤੇ ਜਾ ਪਿਆ, ਨਾਲੇ ਮਾਇਆ ਫੜ ਲਈ ਤੇ ਨਾਲੇ ਕਹਿੰਦਾ ਮਹਾਂਪੁਰਸ਼ ਮਾਰੋ ਭਾਵੇਂ ਰੱਖੋ ਤੇ ਢੇਰ ਮੈਨੂੰ ਦੇ ਦਿਓ ਕਿਉਂਕਿ ਉਹ ਪਰੌਂਠਾ ਮੈਂ ਹੀ ਖਾਧਾ ਸੀ। ਤੇ ਮਹਾਂਪੁਰਸ਼ ਕਹਿਣ ਲੱਗੇ ਭਾਈ ਇਸ ਮਾਇਆ ਨੇ ਤੇ ਤੇਰੇ ਨਾਲ ਨਹੀਂ ਜਾਣਾ, ਜਦੋਂ ਤੈਨੂੰ ਸੱਚ ਬੋਲਣ ਵਾਸਤੇ ਕਿਹਾ ਤੇ ਰੱਬ ਦੀ ਸਹੁੰ ਖਾ ਗਏ, ਮਾਇਆ ਦਾ ਸਵਾਲ ਆਇਆ ਤੇ ਸੱਚ ਬੋਲ ਪਿਆ, ਪਰ ਇਹ ਮਾਇਆ ਤੇਰੇ ਨਾਲ ਨਹੀਂ ਜਾਣੀ, ਇਹ ਕੱਲ ਖਤਮ ਹੋ ਸਕਦੀ ਏ, ਪਰ ਪਰਮੇਸ਼ਰ ਦਾ ਨਾਮ ਉਹ ਤਾਂ ਕਦੀ ਵੀ ਖਤਮ ਨਹੀਂ ਹੁੰਦਾ। ਭਾਈ ਇਸ ਵਾਸਤੇ ਕੱਲ ਮੈਂ ਰਾਮ ਨਾਮ ਸਾਰ ਇਸ ਕਲਯੁਗ ਵਿਚ ਉਸ ਪਰਮੇਸ਼ਰ ਦੇ ਨਾਮ ਨੇ ਹੀ ਤੇਰੀ ਸਹਾਇਤਾ ਕਰਨੀ ਹੈ, ਹੋਰ ਕਿਸੇ ਨੇ ਵੀ ਤੇਰੀ ਬਾਹ ਨਹੀਂ।

Cuida de retardado, cara. ਮੰਗ ਦੇ ਪੀਣ ਸ਼ੁਭ ਕਰਮ ਆਪਣੇ ਵਾਸਤੇ ਨੂੰ ਆਪ ਤੋਂ ਨਿਰੰਕਾਰੀ ਜੋਤ ਆਪ ਤੋਂ ਨਿਰੰਕਾਰ ਦਾ ਹੀ ਸਰੂਪ ਪਰ ਇਹ ਦਾਸ ਅਕਾਲ ਪੁਰਖ ਤੋਂ ਕਿਸ ਵਾਸਤੇ ਮੰਗ ਰਹੇ ਹਨ ਸਾਡੇ ਵਾਸਤੇ ਮੰਗ ਰਹੇ ਸਾਡੇ ਵਾਸਤੇ ਇਹ ਮਹਾਨ ਵੱਡੀ ਦਾ ਸ਼ੁਭ ਕਰਮ ਦੇ ਸ਼ਿਵਾਵਰ ਮੁਹੇ ਹੈ ਸ਼ੁਭ ਕਰਮਨ ਤੇ ਕਮ ਹੂੰ ਨਾ ਕਰੋ ਸ਼ੁਭ ਕਰਮ ਸ਼ੁਭ ਕਰਮ ਹੀ ਸਭ ਤੋਂ ਵੱਡੀ ਹੈ ਬਾਬਾ ਜੀ ਬੱਚੀ ਕਰਦੇ ਸਨ ਪਰਮਾਰਥ ਤੋਂ ਸਦਾ ਹੀ ਪਵਿੱਤਰ ਹੈ ਨਿਰਮਲ ਪਰਮਾਰਥ ਸਦਾ ਹੀ ਪਵਿੱਤਰ ਔਰ ਸਾਡਾ ਵਿਹਾਰ ਇਹ ਪਵਿੱਤਰ ਹੋਣਾ ਚਾਹੀਦਾ ਵਿਹਾਰ ਨਿਰਮਲ ਹੋਣਾ ਚਾਹੀਦਾ ਪਰਮਾਰਥ ਦਾ ਸਦਾ ਹੀ ਨਿਰਮਲ ਜਿਸ ਦਾ ਵਿਹਾਰ ਪਵਿੱਤਰ ਹੈ ਵਿਹਾਰ ਸੱਚਾ ਤੇ ਸੱਚਾ ਹੋ ਗਿਆ ਉਸਦਾ ਜੀਵਨ ਵਿਹਾਰ ਹੋਰ ਹੈ ਦਿਖਾਵਾ ਹੋਰ ਹੈ ਉਹ ਫਿਰ ਅਸਲੀ ਜੀਵਨ ਨੂੰ ਬਣਾਵਟੀ ਉਹ ਸ਼ੁਭ ਕਰਮਾਂ ਦੀ ਵਿਸ਼ੇਸ਼ਤਾ ਹੈ ਸਭ ਤੋਂ ਜ਼ਿਆਦਾ ਸ਼ੁਭ ਕਰਮਾਂ ਨਾਲ ਹੀ ਦੁਨੀਆਂ ਵਿੱਚ ਕਾਮਯਾਬੀ ਦੁਨੀਆਂ ਵੀ ਸਤਿਕਾਰ ਕਰਦੀ ਹੈ ਜਿਹਦੇ ਕੋਲ ਸ਼ੁਭ ਕਰਮ ਸਾਈਕਲ ਵੀ ਦੱਸਿਆ ਜੀ ਅਸਾਂ ਕਲਯੁਗੀ ਜੀਵਾਂ ਦੇ ਵਾਸਤੇ ਅਕਾਲ ਪੁਰਖ ਦੇ ਅੱਗੇ ਅਰਦਾਸ ਕਰ ਰਹੇ ਹਨ ਦੇ ਸ਼ਿਵਾਵਰ ਮੋਏ ਹੈ ਇਹ ਵੀ ਕਹਿੰਦੇ ਨੇ ਕਿ ਕਲਗੀ ਦਾ ਸਤਿਗੁਰੂ ਜੀ ਨੇ ਸ਼ਿਵਜੀ ਮਹਾਰਾਜ ਅੱਗੇ ਅਰਦਾਸ ਕੀਤੀ ਸ਼ਿਵ ਨਾਮ ਜੋ ਹੈ ਉਹ ਅਕਾਲ ਪੁਰਖ ਜਿਹਨੂੰ ਲੋਕੀ ਸ਼ਿਵਜੀ ਕਹਿੰਦੇ ਹਨ ਅਸਲੀ ਉਸਦਾ ਨਾਮ ਮਹਾਂਦੇਵ ਸਤਿਗੁਰੂ ਜੀ ਨੇ ਆਪ ਫਰਮਾਇਆ ਹੈ ਮਹਾਂਦੇਵ ਤੋਂ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਕੀਨਤ ਮੈਂ ਫੇਰ ਮਹਾਂਦੇਵ ਨੂੰ ਲੋਕੀ ਸ਼ਿਵ ਕਹਿੰਦੇ ਉਹ ਇਸ ਵਾਸਤੇ ਜਿਹੜਾ ਸਿਮਰਨ ਕਰਨ ਵਾਲਾ ਹੋਵੇ ਰੱਬ ਦੀ ਬੰਦਗੀ ਕਰਨ ਵਾਲਾ ਲੋਕੀ ਉਹਨੂੰ ਕਹਿੰਦੇ ਬਈ ਇਹ ਤਾਂ ਰੱਬ ਰੂਪ ਹੀ ਕਿਉਂ ਰੱਬ ਨਾਲ ਜੁੜੇ ਆ ਇਸੇ ਤਰ੍ਹਾਂ ਮਹਾਂਦੇਵ ਨੂੰ ਸ਼ਿਵ ਜੀ ਕਿਹਾ ਜਾਂਦਾ ਪਰ ਅਸਲ ਵਿੱਚ ਸ਼ਿਵ ਨਾਮ ਅਕਾਲ ਪੁਰਖ ਉਸ ਅਕਾਲ ਪੁਰਖ ਦੇ ਅੱਗੇ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਇਹ ਅਰਦਾਸ ਕੀਤੀ ਤੇ ਇਹ ਵਰ ਮੰਗਿਆ ਦੇ ਸ਼ਿਵਾ ਵਰ ਮੁਹੇ ਕੇ ਹੈ ਕਰਮਨ ਤੇ ਕਮ ਸ਼ੁਭ ਕਰਮਾਂ ਦੀ ਦਾਤ ਸਾਡੇ ਵਾਸਤੇ ਜਿਨ੍ਹਾਂ ਨੇ ਸ਼ੁਭ ਕਰਮਾਂ ਦੀ ਦਾਤ ਪ੍ਰਾਪਤ ਕਰ ਲਈ ਉਹਨਾਂ ਉੱਤੇ ਗੁਰੂ ਦੀਆਂ ਮਿਹਰ ਉਹਨਾਂ ਦੁਨੀਆਂ ਜੈ ਜੈਕਾਰ ਅੱਜ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਜੀ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜਿਨ੍ਹਾਂ ਨੂੰ ਫਤਿਹ ਹਾਸਲ ਹੋਈ ਧਰਮ ਦੀ ਧੱਜ ਖੜੀ ਕਰ ਦਿੱਤੀ ਆਖੋ ਸ੍ਰੀ ਧਰਮ ਦਾ ਬੋਲ ਸਦਾ ਵਾਸਤੇ ਚੜ੍ਹਦੀਆਂ ਕਲਾਂ ਵਿੱਚ ਫਤਿਹ ਪ੍ਰਾਪਤ ਨਾਸਵੰਤ ਪਦਾਰਥਾਂ ਨਾਲ ਤਿਆਰ ਨਹੀਂ ਕੀਤਾ ਅਮਰ ਵਸਤੂ ਜੋ ਸੀ ਧਰਮ ਉਸਨੂੰ ਆਪਣਾ ਜਿਹਦੇ ਕੋਲ ਧਰਮ ਹੈ ਉਹਦੇ ਕੋਲ ਸਭ ਹੋ ਗਿਆ
धर्म सब तो वड्डी दा जिहदे कोल धर्म है भाई उसका जीवन सदा वास्ते सफल धर्म धर्म नाल प्यार इस नाशवंत शरीर नूं कुर्बान कर समझिया इसने तो बिन सुना इसने तो एक दिन बिन सी जाना है तो धर्म संगीत धर्म नाल प्यार किया शुभ गुणा नूं ग्रहण किया जो कलगी दर्श के पातशाह जी ने मंग मंगी है फिर बाबा जोरावर सिंह से बाबा फतेह इस तरह शुभ गुणा नूं ग्रहण कर दे सब तो वड्डा शुभ गुण सब तो वड्डा कर्म हजूर प्रमोदन सगल धर्म में सहित धर्म हर को नाम जप निर्मल हरी दे नाम नाल प्यार किया सिमरन नाल प्यार किया धर्म नूं उच्चा ते सुच्चा रखो आओ प्यारी अज उन्हां महान पवित्र हस्तियां महान व्यक्तियां दी याद जुड़े आओ जो दात मेरे साईं ने मंगी है आओ आपां भी मंगी आपां किस तो मंगी है अपने गुरु तो मंगी आखो श्री असीं गुरु अगे झोलिए क्योंकि साडा इष्ट कलगियां वाला है असीं कलगियां वाले दे सिख ओ साडा गुरु गुर परमेश्वर को जा पानी चाहिए गुरु ते परमेश्वर फर्क कोई नहीं पर अपने इष्ट दे अगे अरदास करिए ते ए मंग मंगी केरी जो कलगी दर्श के पातशाह जी ने अकाल पुरख की अरदास की पहले देव बोले पिछले सारी संगत

ਕਿਹੜੀ ਵਾਰ ਮੰਗਿਆ ਹੇ ਨਿਰੰਕਾਰ ਮੇਰਾ ਖਾਲਸਾ ਸਦਾ ਵਾਸਤੇ ਚੜ੍ਹਦੀਆਂ ਕਲਾ ਕਰ ਮੌਤ ਨੂੰ ਵੇਖ ਕੇ ਡਰੇ ਨਹੀਂ ਨਿਡਰ ਹੋ ਗਿਆ।

ਸਤਿਗੁਰ ਬਾਣੀ ਰਾਗ ਤਾਂ ਪਵਿੱਤਰ ਹਨ ਜੇ ਇਸ ਬਾਣੀ ਨੂੰ ਰਾਗਾਂ ਵਿੱਚ ਗਾਇਆ ਜਾਵੇ। ਰਾਗ ਤੇ ਬਾਣੀ ਜਦੋਂ ਦੋਨੇ ਮਿਲ ਜਾਂਦੇ ਹਨ ਤਾਂ ਫਿਰ ਇਹ ਭਗਤੀ ਹੈ, ਆਪ ਜੀ ਦੀ ਭਗਤੀ ਹੈ ਤੇ ਆਪ ਜੀ ਦੀ ਹਾਜ਼ਰੀ ਹੈ, ਆਪ ਸੁਣ ਆਏ ਹੋ। ਇਸ ਵਾਸਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸ਼ਹੀਦੀ ਦਿਨ ਵਿੱਚ ਆਪ ਸਰਬੱਤ ਸੰਗਤ ਦੀ ਹਾਜ਼ਰੀ ਲੱਗ ਗਈ ਹੈ, ਕਿਉਂਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਰਾਗ ਆਪ ਜੀ ਨੂੰ ਸੁਣਨ ਵਾਸਤੇ ਪ੍ਰਾਪਤ ਹੋਏ ਨੇ। ਦਾਸਾਂ ਨੇ ਗਾਇਨ ਕਰਕੇ ਆਪਣੀ ਹਾਜ਼ਰੀ ਲਵਾ ਰਹੇ ਹਨ। ਇੱਕ ਰਾਗ ਹੋਰ ਕਦਾਰਾ ਸਤਿਗੁਰਾਂ ਦਾ ਗਾਇਨ ਕਰਕੇ, ਉਸ ਤੋਂ ਉਪਰੰਤ ਰਾਗਾਂ ਦਾ ਗੁਲਦਸਤਾ ਤੇ ਇੱਕ ਤਰਾਨਾ ਆਪ ਜੀ ਵੱਲੋਂ ਹੁਕਮ ਆਇਆ ਹੈ, ਉਹ ਗਾਇਨ ਕਰਕੇ ਫਿਰ ਸਮਾਪਤੀ ਕਰਨੀ ਹੈ। ਉਹ ਬੜੇ ਪਿਆਰ ਦੇ ਨਾਲ ਕਦਾਰਾ ਰਾਗ 5-7 ਮਿੰਟ ਦੀ ਬੰਦਿਸ਼ ਹੈ, ਸਤਿਗੁਰਾਂ ਦਾ ਸ਼ਬਦ ਹੈ। ਕਦਾਰਾ ਮਹੱਲਾ ਪੰਜਵਾਂ ਘਰ ਚੌਥਾ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਰਾਗ ਕਦਾਰਾ ਸ਼ਰਨ, ਆਓ ਬੜੇ ਪਿਆਰ ਨਾਲ ਸ਼ਰਨ ਕਰੋ।

ਸਵਰਨਜੀਤ ਕੌਰ ਵੱਲੋਂ ਅਤ ਸ਼ਰਧਾ ਪਿਆਰ ਤੇ ਸਤਿਕਾਰ ਸਹਿਤ ਗੁਰਫਤਿਹ ਪ੍ਰਵਾਨ ਕਰਨਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ, ਗੌੜੀ ਸੁਖਮਨੀ ਮਹਿਲਾ ਪੰਜਵਾਂ, ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦਿ।

ਸੁਤ ਆਖਰ ਕਿਨੇ ਰਾਮ ਨਾਮ ਇੱਕ ਆਖਰ ਕਿਨਕਾ ਏਕ ਜਿਸ ਜੀਵ ਸਾਵੇ ਤਾਂ ਕੀ ਮਹਿਮਾ ਗਨੀ ਨ ਆਵੇ ਕਾਂਖੀ ਏਕ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਤਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਿਨਾ ਕੈ ਮਨ ਵਿਸਰਾਮ ਰਹੋ ਪ੍ਰਭ ਕੈ ਸਿਮਰਨ ਗਰਭ ਨ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅਨਦਿਨ ਜਾਗੈ ਪ੍ਰਭ ਕੈ ਸਿਮਰਨ ਪੌ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ ਪ੍ਰਭ ਕੈ ਸਿਮਰਨ ਤੀਰ ਤਿਸ ਨਾਨੀ ਪ੍ਰਭ ਕੈ ਸਿਮਰਨ ਦਰਗੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾਕੇ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਜੈ ਪ੍ਰਭ ਕੈ ਸਿਮਰਨ ਸਭ ਕਿਛ ਸੂਜੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹੇ ਸਮਾਏ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਤਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮੋਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦੇ ਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰਿ ਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਅਨੰਦ ਘਨੇਰੇ ਪ੍ਰਭ ਕੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਨਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨ ਚੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨੰਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰੇ ਸੇਜਨ ਜਿਨ ਕੋ ਪ੍ਰਭ ਮਿਆ ਨਾਨਕ ਤਿਨ ਜਨ ਸਰਨੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਰ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚੌਕੁੰਟ ਜਾਤੇ ਹਰ ਸਿਮਰਨ ਤਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ।

ਇਸ ਰਾਗ ਨੂੰ ਸਾਧਾਰਨ ਸਰੋਤੇ ਵੀ ਬੜੀ ਸੌਖੀ ਤਰ੍ਹਾਂ ਪਹਿਚਾਣ ਲੈਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਿਲੰਗ ਰਾਗ ਦੇ ਸਿਰਲੇਖ ਹੇਠ ਦੋ ਰਾਗ ਪ੍ਰਕਾਰ ਉਪਲਬਧ ਹਨ। ਬਾਬਰ ਬਾਣੀ ਜਿਸ ਵਿੱਚ ਪਾਪ ਦੀ ਜੰਝ, ਜੋਰੇ ਮੰਗੇ ਦਾਨ, ਰਤ ਕਾ ਕੁੰਗੂ, ਅਗਤ ਪੜੇ ਸ਼ੈਤਾਨ ਆਦਿਕ ਸ਼ਬਦ ਹਨ ਜੋ ਭਿਆਨਕ ਦ੍ਰਿਸ਼ ਬਣਾਉਂਦੇ ਹਨ, ਪਰ ਪਿਆਰੇ ਦਾ ਰਾਇਸਾ ਹੋਣ ਕਰਕੇ ਪਰਮੇਸ਼ਰ ਦੀ ਲੀਲਾ ਸਮਝ ਜਗਿਆਸੂ ਭਾਣੇ ਵਿੱਚ ਟਿਕਦਾ ਹੈ। ਇਸ ਰਾਗ ਦੇ ਸਰੂਪ ਵਿੱਚ ਦੋਨੋਂ ਨਿਸ਼ਾਦ ਰਿਸ਼ਵਤ ਦੇਵਤ ਵਰਜਿਤ ਅਤੇ ਹੋਰ ਸ਼ੁੱਧ ਸਵਰ ਲੱਗਦੇ ਹਨ। ਬਾਦੀ ਗੰਧਾਰ ਸੰਵਾਦੀ ਨਿਸ਼ਾਦ, ਇਸ ਨੂੰ ਦਿਨ ਦੇ ਤੀਜੇ ਪਹਿਰ ਗਾਇਆ ਜਾਂਦਾ ਹੈ। ਦਿਨ ਦੇ ਤੀਜੇ ਪਹਿਰ ਗਾਉਣ ਦੀ ਪਰੰਪਰਾ ਸ੍ਰੀ ਹਰਿਮੰਦਰ ਸਾਹਿਬ ਜੀ ਜੋ ਕੀਰਤਨ ਦਾ ਸੋਮਾ ਹੈ ਦੀ ਪੁਰਾਤਨ ਪਰੰਪਰਾ ਹੈ। ਇਸ ਰਾਗ ਦਾ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਬੀਬੀ ਜਸਵਿੰਦਰ ਕੌਰ ਜੀ। ਰਚਨਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਔਰ ਸ਼ਬਦ ਦੀ ਤੁਕ ਹੈ ਮੀਰਾਂ ਦਾਨਾ ਦਿਲ ਸੋਚ ਮੁਹੱਬਤੇ ਮਨ ਤਨ ਬਸੇ ਸੱਚ ਸਾਹ ਬੰਦੀ ਮੋਚ। ਦੂਜੇ ਸ਼ਬਦ ਦਾ ਕੀਰਤਨ ਕਰ ਰਹੇ ਹਨ ਭਾਈ ਰਵਿੰਦਰ ਸਿੰਘ ਜੀ। ਹੈ ਤੂੰ ਹੈ ਤੂੰ ਹੋ ਵਨਹਾਰ, ਅਗਮ ਅਗਾਦ ਊਚ ਅਪਾਰ। ਪਹਿਲਾ ਸ਼ਬਦ ਸਰਵਣ ਕਰੋ ਮੀਰਾਂ ਦਾਨਾ ਦਿਲ ਸੋਚ।

ਤਰ੍ਹਾਂ ਬਦਲ ਜਾਂਦੇ ਉਹਨੂੰ ਸੰਚਾਰਿਕ ਆਖਦੇ। ਕਾਲ ਵੀ ਕੋਈ ਹੈ।

राज राज भोजन खाओ मेरे भाई। राज राज भोजन

ਕੋਈ ਲੜਕਾ ਕਾਗਜ਼ ਲਿਆ ਕੇ ਉਹਦੀ ਪਤੰਗ ਬਣਾਉਂਦਾ, ਉਸ ਪਤੰਗ ਨੂੰ ਆਕਾਸ਼ ਦੇ ਵਿੱਚ

ਪਿੰਡ ਦੀਆਂ ਕੁਝ ਬੀਬੀਆਂ ਇਕੱਠੀਆਂ ਹੋ ਕੇ ਕੁੰਭ ਘੜੇ ਨੂੰ ਕਿਹਾ ਉਦਕ ਪਾਣੀ ਨੂੰ ਘੜੇ ਲੈ ਕੇ ਪਿੰਡ ਤੋਂ ਬਾਹਰ ਪਾਣੀ ਭਰਨ

ਕੜੇ ਪਾਣੀ ਦੀਆਂ ਗਾਗਰਾਂ ਸਿਰ ਤੇ ਚੁੱਕ ਕੇ ਘਰਾਂ ਨੂੰ ਜਦੋਂ ਵਾਪਸ ਮੁੜਦੀਆਂ ਨੇ ਤੁਰਦੀਆਂ ਹੋਈਆਂ ਹੱਸਦੀਆਂ ਖੇਡਦੀਆਂ ਆਉਂਦੀਆਂ ਨੇ ਸਲਾਵਾਂ ਵੀ ਕਰਦੀਆਂ ਨੇ ਪਰ ਉਹਨਾਂ ਦਾ ਅਸਲੀ ਧਿਆਨ ਆਪਣੀ ਗਾਗਰ ਵਿੱਚ ਹੁੰਦਾ ਹੈ ਕਿਧਰੇ ਗਾਗਰ ਸਿਰ ਤੋਂ ਥੱਲੇ ਨਾ ਡਿੱਗ ਪਵੇ।

ਪਿੰਡ ਦਾ ਕੋਈ ਲੜਕਾ ਪਿੰਡ ਦੀਆਂ ਗਾਵਾਂ ਇਕੱਠੀਆਂ ਕਰਕੇ ਪਿੰਡ ਤੋਂ ਦੂਰ ਉਹਨਾਂ ਗਾਵਾਂ ਨੂੰ ਚਰਾ

ਚਰਦੀਆਂ ਤਾਂ ਪਿੰਡ ਤੋਂ ਦੂਰ ਨੇ ਪਰ ਉਹਨਾਂ ਗਾਵਾਂ ਦਾ ਅਸਲੀ ਧਿਆਨ ਆਪਣੇ ਵੱਛੇ ਵਿੱਚ ਹੁੰਦਾ ਹੈ ਜਿਹੜਾ ਉਹ ਪਿੰਡ ਛੱਡ ਕੇ ਜਾਂਦੀ ਹੈ।

ਸੋਚਣ ਨੂੰ ਸਮਝਾ ਰਹੇ ਨੇ ਭਾਈ ਸੁਣ ਦੁਨੀਆਂ ਦੇ ਕੰਮ ਕਰਦਿਆਂ ਨਾਮ ਕਿਵੇਂ ਜਪਣਾ ਹੈ ਸਿੱਖਿਆ ਲੈ ਪੰਗੋੜੇ ਕੋਲੋਂ ਤੇ ਬੱਚੇ ਕੋਲੋਂ ਜਿਸ ਤਰ੍ਹਾਂ ਇੱਕ ਮਾਂ ਆਪਣੇ ਬੱਚੇ ਨੂੰ ਪੰਗੋੜੇ ਵਿੱਚ ਪਾ ਕੇ ਅੰਦਰ ਬਾਹਰ ਕੰਮ ਕਰ

ਬੱਚੇ ਨੂੰ ਪੰਘੋੜੇ ਵਿੱਚ ਪਾ ਕੇ ਅੰਦਰ ਬਾਹਰ ਕੰਮ ਕਰਦੀ ਹੈ, ਪਰ ਉਹਦਾ ਅਸਲੀ ਧਿਆਨ ਆਪਣੇ ਬੱਚੇ ਵਿੱਚ ਹੁੰਦਾ ਹੈ। ਕਿਧਰੇ ਉਹ ਰੋਵੇ।

ਆਪਣੇ ਗਾਹਕਾਂ ਦੇ ਨਾਲ ਗੱਲਾਂ ਵੀ ਕਰਦਾ ਪਰ ਅਸਲੀ ਧਿਆਨ ਸੋਨੇ ਦੀ ਚਿੱਤਰਕਾਰੀ ਵਿੱਚ ਗੱਡ ਦਿੰਦਾ। ਭਾਈ ਇਸੇ ਤਰ੍ਹਾਂ ਹੀ ਤੂੰ ਹੱਥਾਂ ਪੈਰਾਂ ਦੇ ਨਾਲ

ਜਾਤ ਦੇ ਜੁਲਾਏ ਸਨ। ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਇੱਕ ਦਿਨ ਸਾਡੀ ਮਾਂ ਨੇ ਆਪਣੀਆਂ ਦਰਾਣੀਆਂ ਜਠਾਣੀਆਂ ਨੂੰ ਬੁਲਾ ਕੇ ਇਹ ਗੱਲ ਕਹੀ ਕਿ ਕਬੀਰ ਸਵੇਰੇ ਉੱਠਦਾ ਪਾਣੀ ਦੀ ਸੁੱਚੀ ਗਾਗਰ ਭਰ ਕੇ ਲਿਆਂਦਾ।

ਪਰ ਇਹ ਕਬੀਰ ਐਸਾ ਪੈਦਾ ਹੋਇਆ ਇਹ ਹਰ ਵਕਤ ਰਾਮ ਰਾਮ ਕਰਦਾ ਰਹਿੰਦਾ। ਜਦੋਂ ਦੀ ਇਹਨੇ ਮਾਲਾ ਫੜੀ ਮੈਂ ਕੋਈ ਸੁੱਖ ਨਹੀਂ ਦੇ।

ਕਬੀਰ ਸਾਹਿਬ ਦੇ ਮਾਤਾ ਜੀ ਕਹਿੰਦੇ ਨੇ, ਭਾਈ ਸੁਣੋ, ਇਸ ਕਬੀਰ ਨੇ ਮੇਰੀਆਂ 7 ਤਾਣੀਆਂ ਖਰਾਬ ਕਰ ਦਿੱਤੀਆਂ, ਇਹਦੇ ਨਾਲੋਂ

ਇਹਨਾਂ ਨੂੰ ਬਾਦਸ਼ਾਹ ਨੇ ਆਪਣੇ ਦਰਬਾਰ ਵਿੱਚ ਬੁਲਾਇਆ। ਬਾਦਸ਼ਾਹ ਕਹਿੰਦਾ, ਨਾਮਦੇਵ, ਮੈਂ ਸੁਣਿਆ ਅੱਲਾ ਤੇਰਾ ਯਾਰ ਹੈ, ਜੋ ਤੂੰ ਕਹਿੰਦਾ ਉਹ ਅੱਲਾ ਕਰ ਦਿੰਦਾ। ਭਾਈ, ਮੈਂ ਤੇਰੇ ਰਾਮ ਦੇ ਕੰਮ ਦੇਖਣਾ ਚਾਹੁੰਦਾ। ਇਹ ਮੇਰੇ ਸ਼ਹਿਰ ਚ ਗਾਂ ਮਰ ਗਈ, ਇਹ ਸਾਹਮਣੇ ਪਈ, ਇਹਨੂੰ ਜਿੰਦਾ ਕਰ ਦੇ ਤਾਂ ਮੈਂ ਤੇਰੇ ਰਾਮ ਨੂੰ ਮੰਨਣਾ। ਨਾਮਦੇਵ ਜੀ ਆਪਣੀ ਬਾਣੀ ਵਿੱਚ ਇਉਂ ਬਿਆਨ ਕਰ

ਬਿਸਮਲ ਕਹਿੰਦੇ ਨੇ ਮਰੀ ਹੋਈ ਚੀਜ਼ ਨੂੰ। ਐ ਨਾਮਦੇਵ, ਇਹ ਬਿਸਮਲ ਹੋਈ ਮਰੀ ਹੋਈ ਗਾਂ

कहंदे ने बादशाह सलामत, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਬਿਸਮਿਲ ਹੋਈ ਮਰੀ ਹੋਈ ਗਾਂ, ਮੈਂ ਕਿਵੇਂ ਜਿੰਦਾ ਕਰ ਸਕਦਾ? ਪਰ ਰਾਮ ਚਾਹਵੇ ਉਹ ਕਰ ਸਕਦਾ ਹੈ, ਮੈਂ

ਬਾਦਸ਼ਾਹ ਸਲਾਮਤ ਮੇਰਾ ਕੀਤਾ ਕੁਝ ਨਹੀਂ ਹੋ ਸਕਦਾ। ਤਾਂ ਬਾਦਸ਼ਾਹ ਨੂੰ ਕ੍ਰੋਧ ਚੜ ਗਿਆ। ਹਾਥੀ ਸਾਹਮਣੇ ਖਲੋਤਾ ਸੀ, ਉਹਦੇ ਵੱਲ ਇਸ਼ਾਰਾ ਕੀਤਾ, ਨਾਮਦੇਵ ਜਾਂ ਤਾਂ ਗਾ ਜਿੰਦਾ ਕਰ ਦੇ, ਨਹੀਂ ਤੇ ਇਹ ਜਿਹੜਾ ਹਾਥੀ ਖਲੋਤਾ ਹੈ ਇਹਦੇ ਪੈਰਾਂ ਦੇ ਥੱਲੇ ਤੈਨੂੰ ਰੋਂਦ ਦਿੱਤਾ ਜਾਵੇਗਾ।

ਉਸ ਵਕਤ ਨਾਲ ਸੀ। ਉਹ ਰੋਣ ਲੱਗ ਪਈ, ਕਹਿੰਦੀ ਨਾਮਦੇਵ ਬੇਟਾ, ਰਾਮ ਵਿੱਚ ਤੇ ਅੱਲਾ ਵਿੱਚ ਕੋਈ ਫਰਕ ਨਹੀਂ। ਜੇ ਰਾਮ ਜਪਦੇ ਹਾਂ ਤੂੰ ਮੁਸ਼ਕਲ ਵਿੱਚ ਪੈ ਗਿਆ ਏ, ਤੇ ਰਾਮ ਛੱਡ ਕੇ ਅੱਲਾ ਅੱਲਾ ਕਰਨ ਲੱਗ ਪਏ, ਤੇਰੀ ਜਾਨ ਤਾਂ ਬਚ ਜਾਏ।

ਤੇਰੇ ਕੋਲ ਕੋਈ ਇਹੋ ਜਿਹੀ ਕੁੜੀ ਹੈ ਜਿਹੜੀ ਮੈਂ ਖਾਵਾਂ ਤੇ ਮੇਰੇ ਜਮਾਂ ਦਾ ਇਹ ਜਿਹੜਾ ਡਰ ਹੈ ਦੁੱਖ ਇਹ ਦੂਰ ਹੋ ਜਾਏ। ਇੱਕ ਦੁੱਖ ਸਖਤ

ਮੰਜੀ ਤੇ ਲੰਮੇ ਪਏ ਨੇ। ਮਾਤਾ ਨੇ ਸਮਝਿਆ ਕਿ ਕਬੀਰ ਨੂੰ ਕੋਈ ਬਿਮਾਰੀ ਹੈ, ਹਕੀਮ ਨੂੰ ਬੁਲਾਇਆ। ਹਕੀਮ ਨੇ ਆ ਕੇ ਸਾਰਾ ਸਰੀਰ ਦੇਖਿਆ। ਹਕੀਮ ਦੀ ਅਵਸਥਾ ਕਬੀਰ ਸਾਹਿਬ ਆਪਣੇ ਸ਼ਬਦ ਵਿੱਚ ਇਉਂ ਬਿਆਨ ਕਰਦੇ ਨੇ।

ਫਿਰ ਆਪਣੀ ਅਵਸਥਾ ਦੱਸਦੇ। ਕਹਿੰਦੇ ਨੇ ਹਕੀਮ ਨੂੰ, ਭਾਈ ਜਿਹੜੀ ਬਿਮਾਰੀ ਮੈਨੂੰ ਲੱਗੀ ਤੈਨੂੰ ਕੀ ਪਤਾ, ਮੈਨੂੰ ਤਾਂ ਉਸ ਪ੍ਰੇਮਾ ਭਗਤੀ ਦੇ ਤੀਰ ਲੱਗੇ ਹੋਏ ਨੇ, ਇਹ ਬਿਮਾਰੀ ਦਾ ਇਲਾਜ ਤੇਰੇ ਕੋਲ ਨਹੀਂ, ਇਹ ਮੇਰੀ ਬਿਮਾਰੀ ਉਹ ਸਮਝ ਸਕਦਾ ਜਿਹਨੂੰ ਇਹ ਮੇਰੇ ਵਰਗੀ ਬਿਮਾਰੀ ਲੱਗੀ ਹੋਏ।

is low. Low is low. Low is low.

ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਜਿੱਥੇ ਸਾਰਿਆਂ ਭਗਤਾਂ ਨੂੰ ਸਨਮਾਨਿਆ ਉੱਥੇ ਨਾਮਦੇਵ ਜੀ ਦਾ ਵੀ ਆਦਰ ਕੀਤਾ। ਨਾਮਦੇਵ ਜੀ ਪਵਿੱਤਰ ਬਾਣੀ ਦੁਆਰਾ ਮਾਲਕ ਦੇ ਚਰਨਾਂ ਚ ਅਰਦਾਸ ਕਰਦੇ ਨੇ, ਕਹਿੰਦੇ ਨੇ ਹੇ ਪ੍ਰਭੂ, ਇਹ ਸੰਸਾਰ ਇੱਕ ਸਮੁੰਦਰ ਹੈ, ਇਹ ਸਮੁੰਦਰ ਵਿੱਚ ਕਹਿੰਦੇ ਨੇ ਜਦੋਂ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ ਤੇ 14 ਰਤਨ ਕੱਢੇ। ਸਮੁੰਦਰ ਵਿੱਚ ਬਹੁਤ ਕੀਮਤੀ ਨਾਯਾਬ ਤੋਹਫੇ ਨੇ, ਪਰ ਸਮੁੰਦਰ ਵਿੱਚ ਬੜੇ ਬੜੇ ਭਿਆਨਕ ਜਾਨਵਰ ਵੀ ਬੈਠੇ ਹੋਏ ਨੇ। ਸਤਿਗੁਰੂ ਕਹਿੰਦੇ ਨੇ ਇੱਕ ਸਮੁੰਦਰ ਤਾਂ ਉਹ ਹੈ ਜਿਹਦੇ ਵਿੱਚ ਪਾਣੀ ਦਾ ਕੋਈ ਅਥਾਹ ਨਹੀਂ, ਤੇ ਇੱਕ ਸਮੁੰਦਰ ਇਹ ਸੰਸਾਰ ਹੈ। ਨਾਮਦੇਵ ਜੀ ਮਹਾਰਾਜ ਇਸ ਸੰਸਾਰ ਸਮੁੰਦਰ ਦੀ ਬਾਤ ਕਰਦੇ ਨੇ, ਕਹਿੰਦੇ ਨੇ ਹੇ ਮਾਲਕ,

ਜਿਨ੍ਹਾਂ ਨੇ ਤੇਰਾ ਸਿਮਰਨ ਕੀਤਾ। ਸਾਹਿਬ ਕਹਿੰਦੇ ਨੇ ਉਹ ਕਿਹੜਾ ਜਿਹਨੂੰ ਕਲੰਕ ਰਹਿ ਗਿਆ, ਤੇਰੇ ਸਿਮਰਨ ਨੇ ਉਹਨਾਂ ਦੇ ਜਨਮਾਂ ਜਨਮਾਂ ਦੀ ਮੈਲ ਧੋ ਦਿੱਤੀ।

ਭਾਈ ਸਾਹਿਬ ਕਹਿੰਦੇ ਨੇ ਮਤਰੇਈ ਮਾਂ ਨੇ ਧਰੂ ਨੂੰ ਆਪਣੇ ਪਿਤਾ ਦੀ ਗੋਦ ਵਿੱਚੋਂ ਬੜੀ ਬੇਰਹਿਮੀ ਨਾਲ, ਬੜੀ ਬੇਦਰਦੀ ਨਾਲ ਬਾਹਰ ਖਿੱਚ ਲਿਆ। ਨਿਮਾਣਾ ਜਿਹਾ ਹੋ ਕੇ ਪੁੱਛਦਾ, ਹੇ ਮਾਂ, ਮੈਨੂੰ ਇੱਕ ਗੱਲ ਦਾ ਪਤਾ ਨਹੀਂ ਲੱਗਾ, ਭਾਈ ਤੂੰ ਰਾਣੀ ਹੈ ਕਿ ਗੋਲੀ ਹੈ।

ਸਤਿਗੁਰੂ ਕਹਿੰਦੇ ਨੇ ਜੇ ਮਾਲਕ ਨੂੰ ਮਿਲਣਾ ਹੀ ਤੇ ਬੱਚੇ ਵਰਗਾ ਹੋ ਜਾ। ਇਹਦੇ ਵਿੱਚ ਕੋਈ ਮੇਰ ਤੇਰ ਨਹੀਂ। ਕਦੇ ਬੱਚੇ ਨੇ ਕਿਸੇ ਦੂਜੇ ਬੱਚੇ ਨੂੰ ਪੁੱਛਿਆ, ਆ ਛੋਟੇ ਛੋਟੇ ਕਲਾਸ ਵਿੱਚ ਪੜ੍ਹਦੇ ਨੇ, ਅੱਜ ਕੱਲ੍ਹ ਤੇ ਢਾਈਆਂ ਢਾਈਆਂ ਤਿੰਨਾਂ ਤਿੰਨਾਂ ਸਾਲਾਂ ਦੇ ਦਾਖਲ ਕਰਵਾ ਦਿੱਤੇ। ਕਦੇ ਕਿਸੇ ਦੂਜੇ ਧਰਮ ਦੇ ਬੱਚੇ ਨੂੰ ਕਿਸੇ ਨੇ ਪੁੱਛਿਆ ਵੀ ਤੇਰਾ ਧਰਮ ਕਿਹੜਾ, ਤੇਰੀ ਜਾਤ ਕਿਹੜੀ, ਤੇਰੀ ਗੋਤ ਕਿਹੜੀ ਹੈ? ਨਾ, ਆਪਸ ਵਿੱਚ ਪਿਆਰ ਨਾਲ ਹੱਸਦੇ ਨੇ, ਖੇਡਦੇ ਨੇ। ਸਤਿਗੁਰੂ ਕਹਿੰਦੇ ਨੇ ਜੇ ਰੱਬ ਨੂੰ ਮਿਲਣਾ ਹੀ ਤੇ ਬੱਚੇ ਵਰਗਾ ਪੂੰਜਾ। ਇਹ ਬੜਾ ਭੋਲਾ ਹੈ, ਬੜਾ ਚੰਗਾ। ਪੰਜ ਸਾਲ ਦਾ ਧਰੂ